0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ ਅਤੇ ਲੈ ਕੇ ਹਾਜ਼ਰ ਹੋ ਚੁੱਕਾ ਹਾਂ ਅੱਜ ਦਾ SBS ਦਾ ਪੰਜਾਬੀ ਰੇਡੀਓ ਪ੍ਰੋਗਰਾਮ। ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ। ਕੀ ਹਾਲ ਚਾਲ ਨੇ ਤੁਹਾਡੇ ਅਤੇ ਕਿਵੇਂ ਲੰਘ ਰਿਹਾ ਹੈ ਦਿਨ? ਦਿਨ ਹੈ ਮੰਗਲਵਾਰ ਦਾ, ਤਾਰੀਖ ਹੋ ਚੁੱਕੀ ਹੈ 9 June 2026। ਆਓ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਯਾਦ ਕਰ ਲੈਂਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੁੰਜਰੀ ਵੋਈਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ 04397997 ਤੇ, ਯਾਨੀ ਕਿ 04397997 ਤੇ ਆਪਣੇ ਨਾਮ ਦੇ ਨਾਲ। ਆਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੱਜ ਦੇ ਸਾਡੇ ਪ੍ਰੋਗਰਾਮ ਬਾਰੇ ਕਿ ਅੱਜ ਦੇ ਸ਼ੋਅ ਵਿੱਚ ਕੀ ਕੁਝ ਹੋਵੇਗਾ ਖਾਸ। ਸਭ ਤੋਂ ਪਹਿਲਾਂ ਦੇਸ਼, ਦੁਨੀਆ ਅਤੇ ਪੰਜਾਬ ਤੋਂ ਖਬਰਸਾਰ। ਪਹਿਲੀ ਰਿਪੋਰਟ ਦੇ ਵਿੱਚ ਗੱਲ ਹੋਵੇਗੀ ਕਿ ਕਿਵੇਂ ਨਸ਼ਿਆਂ ਖਿਲਾਫ ਲੜਾਈ ਅਤੇ ਵਪਾਰਕ ਹਿੱਤਾਂ ਨੇ ਜੋੜੇ ਪ੍ਰਸ਼ਾਂਤ ਅਤੇ ਲਾਤੀਨੀ ਅਮਰੀਕੀ ਦੇਸ਼। ਫਿਰ ਹਰ ਮੰਗਲਵਾਰ ਦੀ ਤਰ੍ਹਾਂ ਲੈਂਦੇ ਪੰਜਾਬ ਦੀ ਖਬਰਸਾਰ ਨਾਲ ਪੇਸ਼ ਕਰਾਂਗੇ ਪਾਕਿਸਤਾਨ ਡਾਇਰੀ। ਫਿਰ ਇੰਟਰਵਿਊ ਸੈਗਮੈਂਟ ਦੇ ਵਿੱਚ ਗੱਲ ਕਰਵਾਵਾਂਗੇ ਹਰਵਿੰਦਰ ਜੀ ਦੇ ਨਾਲ, ਜੋ ਕਹਿੰਦੇ ਨੇ ਕਿ ਭਾਰਤੀ ਭਾਈਚਾਰੇ ਦੀਆਂ ਮਹਿਲਾਵਾਂ ਵਿੱਚ ਘਰੇਲੂ ਹਿੰਸਾ ਸੰਬੰਧੀ ਆਪਣੇ ਪਰਿਵਾਰ ਨਾਲ ਗੱਲਬਾਤ ਕਰਨ ਲਈ ਆਤਮ ਵਿਸ਼ਵਾਸ ਦੀ ਕਮੀ ਵੱਡਾ ਕਾਰਨ ਹੈ। ਹਰਵਿੰਦਰ ਜੈਨ ਜੀ ਘਰੇਲੂ ਹਿੰਸਾ ਅਤੇ ਜਿਸਮਾਨੀ ਹਿੰਸਾ ਬਾਰੇ ਔਰਤਾਂ ਨੂੰ ਜਾਗਰੂਕ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੇ ਨੇ। ਨਾਲ ਦੀ ਨਾਲ ਸ਼ੋਅ ਵਿੱਚ ਚੱਲਣਗੇ ਪੰਜਾਬੀ ਗੀਤ ਵੀ। ਤੁਸੀਂ ਵੀ ਦਿਓ ਮੇਰਾ ਸਾਥ ਅਤੇ ਕਰ ਦਿਓ ਮੈਸੇਜ 04397997 ਤੇ। ਫਿਲਹਾਲ ਆਓ ਚੱਲਦੇ ਹਾਂ ਅੱਜ ਦੀਆਂ ਖਾਸ ਖਬਰਾਂ ਵੱਲ। SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ ਸਵਾਗਤ ਹੈ। ਤਾਰੀਖ 9 June 2026, ਦਿਨ ਮੰਗਲਵਾਰ ਦਾ। ਮੈਂ ਹਾਂ ਪੁਨੀਤ ਟਿੰਗਰਾ। ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਅੱਜ ਦੀ ਸਭ ਤੋਂ ਵੱਡੀ ਖਬਰ ਹੈ ਫਿਲੀਪੀਨਸ ਤੋਂ, ਜਿੱਥੇ ਫਿਲੀਪੀਨਸ ਦੇ ਦੱਖਣੀ ਹਿੱਸੇ ਵਿੱਚ ਆਏ 3.8 ਤੀਬਰਤਾ ਵਾਲੇ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 35 ਹੋ ਗਈ ਹੈ, ਜਦਕਿ 144 ਤੋਂ ਵੱਧ ਲੋਕ ਜ਼ਖਮੀ ਹੋਏ ਨੇ। 4 ਲੋਕ ਅਜੇ ਵੀ ਲਾਪਤਾ ਹਨ ਅਤੇ ਉਹਨਾਂ ਦੀ ਭਾਲ ਅਤੇ ਖੋਜ ਅਤੇ ਬਚਾਅ ਕਾਰਜ ਜਾਰੀ ਨੇ। ਇਹ ਭੂਚਾਲ ਕੱਲ੍ਹ ਸਵੇਰੇ ਸਰੰਗਾਨੀ ਸੂਬੇ ਦੇ ਤੱਟ ਤੋਂ ਲਗਭਗ 20 ਕਿਲੋਮੀਟਰ ਦੂਰ ਆਇਆ ਸੀ, ਜਿਸ ਦੇ ਝਟਕੇ ਪੂਰੇ ਮਿੰਡਨਾਓ ਅਤੇ 420 ਕਿਲੋਮੀਟਰ ਦੂਰ ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ਤੇ ਸਥਿਤ ਮੰਦਾਡੋ ਸ਼ਹਿਰ ਵਿੱਚ ਵੀ ਜ਼ੋਰਦਾਰ ਤਰੀਕੇ ਨਾਲ ਮਹਿਸੂਸ ਕੀਤੇ ਗਏ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਭੂਚਾਲ ਨੇ 2019 ਵਿੱਚ ਆਏ ਪਿਛਲੇ ਵੱਡੇ ਭੂਚਾਲ ਦੇ ਦਰਦਨਾਕ ਜ਼ਖਮਾਂ ਨੂੰ ਦੁਬਾਰਾ ਤਾਜ਼ਾ ਕਰ ਦਿੱਤਾ ਹੈ। ਅਲੀਜ਼ਾਬੈਥ ਜੁਆਏ ਸਰੈਨਾ ਦਵਾਓ ਆਕਸੀਡੈਂਟਲ ਸਟੇਟ ਕਾਲਜ ਦੇ ਵਿੱਚ ਅਧਿਆਪਕਾ ਹਨ ਅਤੇ ਇਹ ਦਵਾਓ ਡੈਲ ਸੂਰ ਦੇ ਮਾਤਨ ਆਓ ਦੀ ਵਸਨੀਕ ਹੈ। ਜਦੋਂ ਭੂਚਾਲ ਆਇਆ ਉਦੋਂ ਉਹ ਆਪਣੀ ਛੋਟੀ ਧੀ ਦੇ ਨਾਲ ਘਰ ਦੇ ਵਿੱਚ ਸੀ। SBS ਫਿਲੀਪੀਨੋ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਭਾਵੇਂ ਉਹ ਐਮਰਜੈਂਸੀ ਹਾਲਾਤਾਂ ਲਈ ਤਿਆਰ ਸਨ, ਪਰ ਫਿਰ ਵੀ ਕੁਝ ਪਲ ਅਜਿਹੇ ਆਏ ਜਦੋਂ ਘਬਰਾਹਟ ਮਹਿਸੂਸ ਹੋਈ।
3: Trauma was there, and then the fear because my two sons were at school was almost 8 o'clock here in the Philippines. So it was really difficult to think a lot of things in one time. So we have to think about our safety at home and then the children at school. When we decided to go out, it was also a difficult decision because we were surrounded by a lot of coconut trees and palm trees, and we were afraid that it might fall to us.
2: ਵਿਕਟੋਰੀਆ ਦੀ ਪ੍ਰੀਮੀਅਰ ਜਸਿੰਟਾ ਐਲਨ ਨੇ ਕਿਹਾ ਕਿ ਉਹਨਾਂ ਦੀ ਅਗਵਾਈ ਪੂਰੀ ਤਰ੍ਹਾਂ ਮਜ਼ਬੂਤ ਹੈ ਅਤੇ ਆਪਣੇ ਭਵਿੱਖ ਬਾਰੇ ਚੱਲ ਰਹੀਆਂ ਅਟਕਲਾਂ ਨੂੰ ਉਹਨਾਂ ਨੇ ਬੇਲੋੜੀ ਚਰਚਾ ਕਰਾਰ ਦਿੱਤਾ। ਅੱਜ ਜਾਰੀ ਹੋਏ ਇੱਕ ਸਰਵੇਖਣ ਦੇ ਵਿੱਚ ਦਿਖਾਇਆ ਗਿਆ ਕਿ ਲੇਬਰ ਸਰਕਾਰ ਨਵੰਬਰ ਚੋਣਾਂ ਵਿੱਚ ਸੱਤਾ ਗਵਾ ਸਕਦੀ ਹੈ, ਜਿਸ ਦੇ ਨਾਲ ਲੀਡਰਸ਼ਿਪ ਤਬਦੀਲੀ ਦੀਆਂ ਅਟਕਲਾਂ ਹੋਰ ਵੱਧ ਗਈਆਂ ਨੇ। ਹੈਰਲਡ ਸਨ ਦੇ ਲਈ ਫਰੈਸ਼ ਵਾਟਰ ਸਟ੍ਰੈਟਜੀ ਵੱਲੋਂ ਕਰਵਾਏ ਗਏ ਸਰਵੇਖਣ ਮੁਤਾਬਕ ਵਿਕਟੋਰੀਅਨ ਲੇਬਰ ਦੀ ਪ੍ਰਾਇਮਰੀ ਵੋਟ ਡਿੱਗ ਕੇ 23% ਰਹਿ ਗਈ ਹੈ, ਜਦੋਂ ਕਿ ਗੱਠਜੋੜ ਨੂੰ 27% ਅਤੇ ਤੇਜ਼ੀ ਨਾਲ ਉੱਭਰ ਰਹੀ ਵਨ ਨੇਸ਼ਨ ਪਾਰਟੀ ਨੂੰ 25% ਵੋਟਾਂ ਮਿਲਣ ਦਾ ਅਨੁਮਾਨ ਹੈ। ਜਸਿੰਟਾ ਆਲਨ ਦਾ ਕਹਿਣਾ ਹੈ ਕਿ ਉਹਨਾਂ ਦਾ ਧਿਆਨ ਸਿਆਸੀ ਅਟਕਲਾਂ ਦੀ ਬਜਾਏ ਵਿਕਟੋਰੀਆ ਵਾਸੀਆਂ ਦੀਆਂ ਅਸਲ ਸਮੱਸਿਆਵਾਂ ਅਤੇ ਉਹਨਾਂ ਦੇ ਪੈ ਰਹੇ ਦਬਾਅ ਨੂੰ ਘਟਾਉਣ ਤੇ ਕੇਂਦਰਿਤ ਹੈ। ਕੁਈਨਜ਼ਲੈਂਡ ਸਰਕਾਰ ਨੂੰ ਜਲਦੀ ਤੋਂ ਜਲਦੀ ਆਦੀਵਾਸੀ ਅਤੇ ਟੌਰਸ ਸਟ੍ਰੇਟ ਆਈਲੈਂਡਰ ਬੱਚਿਆਂ ਦੇ ਲਈ ਰਾਜ ਦੇ ਨਵੇਂ ਕਮਿਸ਼ਨਰ ਦਾ ਐਲਾਨ ਕਰਨ ਲਈ ਕਿਹਾ ਜਾ ਰਿਹਾ ਹੈ। ਆਪਣਾ ਕਾਰਜਕਾਲ ਪੂਰਾ ਕਰ ਰਹੇ ਕਮਿਸ਼ਨਰ ਨੈਟਲੀ ਲੁਈਸ ਨੂੰ ਚਿੰਤਾ ਹੈ ਕਿ ਅਹੁਦਾ ਖਤਮ ਕਰ ਦਿੱਤਾ ਜਾਵੇਗਾ। ਹਾਲਾਂਕਿ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਕੁਈਨਜ਼ਲੈਂਡ ਦੀ ਚਾਈਲਡ ਸੇਫਟੀ ਕਮਿਸ਼ਨ ਆਫ ਇਨਕੁਆਇਰੀ ਦੀਆਂ ਖੋਜਾਂ ਜਾਰੀ ਹੋਣ ਤੋਂ ਬਾਅਦ ਬੱਚਿਆਂ ਦੀ ਸੁਰੱਖਿਆ ਪ੍ਰਣਾਲੀ ਵਿੱਚ ਸੁਧਾਰ ਦੇ ਲਈ ਉਹਨਾਂ ਦੇ ਉੱਤਰਾਧਿਕਾਰੀ ਦੀ ਨਿਯੁਕਤੀ ਬਹੁਤ ਜ਼ਰੂਰੀ ਹੈ। ਇਸ ਜਾਂਚ ਰਿਪੋਰਟ ਦੇ ਵਿੱਚ ਰਾਜ ਸਰਕਾਰ ਨੂੰ 52 ਸਿਫਾਰਸ਼ਾਂ ਕੀਤੀਆਂ ਗਈਆਂ ਨੇ ਤਾਂ ਜੋ ਉਹਨਾਂ ਗੰਭੀਰ ਨਾਕਾਮੀਆਂ ਨੂੰ ਹੱਲ ਕੀਤਾ ਜਾ ਸਕੇ ਜਿਨ੍ਹਾਂ ਦਾ ਰਿਪੋਰਟ ਦੇ ਵਿੱਚ ਜ਼ਿਕਰ ਹੈ। ਇਹਨਾਂ ਨਾਕਾਮੀਆਂ ਦੇ ਵਿੱਚ ਚਾਈਲਡ ਕੇਅਰ ਸਿਸਟਮ ਵਿੱਚ ਫਸਟ ਨੇਸ਼ਨਜ਼ ਬੱਚਿਆਂ ਦੀ ਬਹੁਤ ਜ਼ਿਆਦਾ ਗਿਣਤੀ ਦਾ ਹੋਣਾ ਵੀ ਸ਼ਾਮਲ ਹੈ। ਸੰਯੁਕਤ ਰਾਸ਼ਟਰ ਯਾਨੀ ਕਿ ਯੂਨਾਈਟਿਡ ਨੇਸ਼ਨਜ਼ ਗਾਜ਼ਾ ਵਿੱਚ ਮਨੁੱਖੀ ਸਹਾਇਤਾ ਦੀ ਸਪਲਾਈ ਨੂੰ ਤੁਰੰਤ ਦੁਬਾਰਾ ਸ਼ੁਰੂ ਕਰਨ ਦੀ ਅਪੀਲ ਕਰ ਰਿਹਾ ਹੈ ਕਿਉਂਕਿ ਇਸ ਵੇਲੇ ਕੋਈ ਵੀ ਸਰਹੱਦੀ ਲਾਂਘਾ ਯਾਨੀ ਬਾਰਡਰ ਕ੍ਰਾਸਿੰਗ ਖੁੱਲ੍ਹੀ ਨਹੀਂ ਹੈ। ਇਜ਼ਰਾਈਲ ਵੱਲ ਹੋਏ ਹਾਲੀਆ ਮਿਜ਼ਾਈਲ ਹਮਲਿਆਂ ਤੋਂ ਬਾਅਦ ਇਜ਼ਰਾਈਲੀ ਅਧਿਕਾਰੀਆਂ ਨੇ ਕੈਰਮ ਸ਼ਲੈਮ ਕਰਮ ਅਬੂ ਸਲੇਮ ਲਾਂਘੇ ਨੂੰ ਬੰਦ ਕਰ ਦਿੱਤਾ ਹੈ ਜੋ ਕਿ ਪਿਛਲੇ 2 ਹਫ਼ਤਿਆਂ ਤੋਂ ਗਾਜ਼ਾ ਦੇ ਵਿੱਚ ਸਮਾਨ ਭੇਜਣ ਲਈ ਇੱਕਮਾਤਰ ਚਾਲੂ ਲਾਂਘਾ ਸੀ। ਇਸ ਦੇ ਨਾਲ ਹੀ ਰਫਾ ਲਾਂਘੇ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਸੰਯੁਕਤ ਰਾਸ਼ਟਰ ਦੇ ਉਪ ਬੁਲਾਰੇ ਫਰਹਾਨ ਹੱਕ ਨੇ ਕਿਹਾ ਕਿ ਗਾਜ਼ਾ ਦੇ ਅੰਦਰ ਮਨੁੱਖੀ ਸਹਾਇਤਾ ਦੀ ਵੰਡ ਜਾਰੀ ਹੈ ਪਰ ਨਵੀਂ ਸਹਾਇਤਾ ਸਮੱਗਰੀ ਦੇ ਦਾਖਲੇ ਲਈ ਸਰਹੱਦੀ ਚੌਂਕੀਆਂ ਦਾ ਖੁੱਲ੍ਹਣਾ ਬਹੁਤ ਜ਼ਰੂਰੀ ਹੈ। ਅਤੇ ਅੱਜ ਦੀ ਆਖਰੀ ਖਬਰ ਪੰਜਾਬ ਤੋਂ। ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚਾ ਯਾਨੀ KMM ਦੇ ਸੱਦੇ ਤੇ ਕੱਲ੍ਹ ਵੱਖ ਵੱਖ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੇ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਬਿਹਾਰ ਦੇ ਵਿੱਚ ਮੁਜ਼ਾਹਰੇ ਕੀਤੇ। ਇਸ ਦੌਰਾਨ ਮੋਰਚੇ ਦੇ ਆਗੂਆਂ ਨੇ ਕੇਂਦਰ ਅਤੇ ਸੂਬਾ ਸਰਕਾਰ ਦੇ ਪੁਤਲੇ ਸਾੜੇ। KMM ਨੇ ਪੰਜਾਬ ਦੇ ਵਿੱਚ 74 ਥਾਵਾਂ ਤੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਮੁਜ਼ਾਹਰੇ ਕੀਤੇ। ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਭਰ ਦੇ ਵਿੱਚ ਯੂਰੀਆ ਖਾਦ ਦਾ ਸੰਕਟ ਪੈਦਾ ਹੋ ਚੁੱਕਾ ਹੈ। ਕਈ ਥਾਵਾਂ ਤੇ ਪ੍ਰਾਈਵੇਟ ਡੀਲਰ ਕਾਲਾ ਬਾਜ਼ਾਰੀ ਕਰ ਰਹੇ ਨੇ। ਮੋਰਚੇ ਦੇ ਆਗੂਆਂ ਨੇ ਭਾਰਤ ਅਮਰੀਕਾ ਵਪਾਰਕ ਅਤੇ ਖੇਤੀਬਾੜੀ ਸਮਝੌਤੇ ਦਾ ਵੀ ਵਿਰੋਧ ਕੀਤਾ। ਉਹਨਾਂ ਕਿਹਾ ਕਿ ਅੰਤਿਮ ਪੜਾਅ ਵਿੱਚ ਪਹੁੰਚ ਚੁੱਕਿਆ ਇਹ ਸਮਝੌਤਾ ਭਾਰਤੀ ਖੇਤੀਬਾੜੀ ਲਈ ਘਾਤਕ ਸਾਬਤ ਹੋਵੇਗਾ। ਇੱਥੇ ਪਹਿਲਾਂ ਹੀ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੇ ਲਾਹੇਵੰਦ ਭਾਅ ਨਹੀਂ ਮਿਲ ਰਹੇ। ਇਸ ਹਾਲਾਤ ਦੇ ਵਿੱਚ ਵਿਦੇਸ਼ਾਂ ਤੋਂ ਸਸਤੇ ਖੇਤੀ ਉਤਪਾਦਾਂ ਦੀ ਦਰਾਮਦ ਦੇ ਨਾਲ ਭਾਰਤੀ ਕਿਸਾਨਾਂ ਦੀ ਆਰਥਿਕ ਹਾਲਤ ਹੋਰ ਖਰਾਬ ਹੋ ਜਾਵੇਗੀ। ਫਿਲਹਾਲ ਅੱਜ ਦੇ ਖਬਰਨਾਮੇ ਵਿੱਚ ਇੰਨਾ ਹੀ। ਹੋਰ ਜਾਣਕਾਰੀ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ। ਕੀ ਹਾਲ ਚਾਲ ਨੇ ਤੁਹਾਡੇ ਜੀ? ਖਬਰਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ SBS ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ। ਸੋ ਮੈਨੂੰ ਕਰ ਦਿਓ ਮੈਸੇਜ 0439-799-767 ਤੇ ਆਪਣੇ ਨਾਮ ਦੇ ਨਾਲ। ਸੋ ਤਾਰੀਖ ਹੋ ਚੁੱਕੀ ਹੈ 9 ਜੂਨ। ਸੋ ਇਸ ਵਾਰ 6 ਅਤੇ 7 ਜੂਨ ਨੂੰ ਯਾਨੀ ਕਿ ਲੰਘੇ ਵੀਕਐਂਡ ਗ੍ਰਿਫਤ ਦਾ ਸ਼ਹੀਦੀ ਟੂਰਨਾਮੈਂਟ ਕਰਵਾਇਆ ਗਿਆ। ਕੌਣ ਕੌਣ ਪਹੁੰਚਿਆ ਸੀ ਉੱਥੇ ਅਤੇ ਕਿਵੇਂ ਦਾ ਰਿਹਾ? ਫਿਰ ਅਗਰ ਪਹੁੰਚੇ ਹੋਵੋਗੇ ਤਾਂ ਜ਼ਰੂਰ ਜ਼ਰੂਰ ਦੱਸੋ ਫਿਰ, ਕਿਉਂਕਿ ਮੇਰੇ ਕੋਲ ਇਸ ਵਾਰ ਨਹੀਂ ਜਾ ਹੋਇਆ। ਨਾਲ ਦੀ ਨਾਲ ਇੱਕ ਫਿਲਮ ਰਿਲੀਜ਼ ਹੋ ਰਹੀ ਹੈ ਜੀ, ਇਮਤਿਆਜ਼ ਅਲੀ ਵੱਲੋਂ ਨਿਰਦੇਸ਼ਿਤ। ਮੈਂ ਵਾਪਸ ਆਊਂਗਾ 12 ਜੂਨ ਨੂੰ, ਇਹ ਫਿਲਮ ਰਿਲੀਜ਼ ਹੋਵੇਗੀ। ਉਹਦੇ ਬਾਰੇ ਅਸੀਂ ਇਸ ਸਾਡੇ ਜੋ ਫੇਸਬੁੱਕ ਹੈ ਉਹਦੇ ਉੱਤੇ ਵੀ ਪੋਸਟ ਪਾਵਾਂਗੇ, ਤੁਸੀਂ ਜਵਾਬ ਦੇ ਸਕਦੇ ਹੋ। ਔਰ ਤੁਸੀਂ ਅੱਜ ਸ਼ੋਅ ਦੇ ਵਿੱਚ ਵੀ ਇਸ ਕੌਂਟੈਸਟ ਦਾ ਜਵਾਬ ਦੇ ਸਕਦੇ ਹੋ, ਸਵਾਲ ਵੀ ਤੁਹਾਨੂੰ ਜਲਦ ਪੁੱਛਾਂਗੇ। ਲੇਕਿਨ ਫਿਲਹਾਲ ਆਓ ਪਹਿਲਾਂ ਰਿਪੋਰਟ ਦੇ ਵੱਲ ਵੱਧਦੇ ਹਾਂ। ਰਿਪੋਰਟ ਤੋਂ ਪਹਿਲਾਂ ਮੈਨੂੰ ਸੱਚ ਖਿਆਲ ਹੈ ਕਿਉਂਕਿ ਅੱਜ 9 ਜੂਨ ਹੈ ਔਰ 9 ਜੂਨ 1934 ਨੂੰ ਮੇਰੇ ਫੇਵਰੇਟ ਕਾਰਟੂਨ ਕਰੈਕਟਰ ਦਾ ਜਨਮ ਹੋਇਆ ਸੀ, ਯਾਨੀ ਕਿ ਪਹਿਲੀ ਵਾਰ ਉਹ ਟੀ ਵੀ 'ਤੇ ਪ੍ਰਸਾਰਿਤ ਹੋਇਆ ਸੀ, ਪਹਿਲੀ ਵਾਰ ਟੀ ਵੀ 'ਤੇ ਉਹਨੇ ਸਕਰੀਨ ਪ੍ਰੈਜੈਂਸ ਕੀਤੀ ਸੀ। ਉਸਦਾ ਨਾਮ ਹੈ ਜੀ ਡੋਨਲਡ ਡੱਕ। ਤੁਸੀਂ ਵੀ ਕੀ ਡੋਨਲਡ ਡੱਕ ਵਾਲੇ ਕਾਰਟੂਨ ਦੇਖੇ ਨੇ ਤਾਂ ਜ਼ਰੂਰ ਜ਼ਰੂਰ ਦੱਸਿਓ, ਅਤੇ ਤੁਹਾਡਾ ਫੇਵਰੇਟ ਕਰੈਕਟਰ ਕਿਹੜਾ ਹੁੰਦਾ ਸੀ? ਵੈਸੇ ਮੇਰਾ ਫੇਵਰੇਟ ਕਰੈਕਟਰ ਇੱਕ ਹੋਰ ਸੀ ਕਾਰਟੂਨ ਕਰੈਕਟਰ, ਦੈਟ ਵਾਜ਼ ਅੰਕਲ ਸਕਰੂਜ਼ ਫਰੋਮ ਡੱਕ ਟੇਲਸ, ਉਹ ਜਿਹੜਾ ਸੋਨੇ ਦੇ ਵਿੱਚ ਨਹਾਉਂਦਾ ਹੁੰਦਾ ਹੈ। ਉਹ ਵੀ ਕਮਾਲ ਦੇ ਕਾਰਟੂਨ ਹੁੰਦੇ ਸੀ ਬਚਪਨ ਦੇ ਵਿੱਚ। ਤੁਹਾਡਾ ਫੇਵਰੇਟ ਕਾਰਟੂਨ ਕਰੈਕਟਰ ਕਿਹੜਾ ਸੀ ਉਹ ਵੀ ਦੱਸ ਸਕਦੇ ਹੋ। ਇੱਧਰ ਮੈਸੇਜ ਆ ਚੁੱਕਾ ਹੈ ਸੁਖਵਿੰਦਰ ਜੀ ਦਾ, ਕਹਿ ਰਹੇ ਨੇ ਗੁੱਡ ਈਵਨਿੰਗ ਪੁਨੀਤ, ਕੀ ਹਾਲ ਚਾਲ ਨੇ? ਮੈਂ ਬਹੁਤ ਵਧੀਆ ਜੀ, ਤੁਹਾਡੇ ਕੀ ਹਾਲ ਚਾਲ ਨੇ? ਔਰ ਜਦੋਂ ਤੱਕ ਬਾਕੀ ਮੈਸੇਜ ਆਉਂਦੇ ਨੇ, ਆਓ ਇੱਕ ਰਿਪੋਰਟ ਦੇ ਵੱਲ ਚੱਲਦੇ ਹਾਂ। ਸੋ ਇਹ ਰਿਪੋਰਟ ਹੈ ਜੀ ਕਿ ਕਿਵੇਂ ਨਸ਼ੀਲੇ ਪਦਾਰਥਾਂ ਦੀ ਗੈਰ ਕਾਨੂੰਨੀ ਤਸਕਰੀ, ਕੂਟਨੀਤਿਕ ਗੱਠਜੋੜ ਅਤੇ ਵਪਾਰ ਵਿਚਾਰਧਾਰਾ ਪ੍ਰਸ਼ਾਂਤ ਅਤੇ ਲਤੀਨੀ ਅਮਰੀਕੀ ਦੇਸ਼ਾਂ ਨੂੰ ਇੱਕ ਦੂਜੇ ਦੇ ਨੇੜੇ ਲਿਆ ਰਹੀ ਹੈ।
1: ਤੁਸੀਂ ਹੋ SBS ਪੰਜਾਬੀ ਦੇ ਨਾਲ।
4: SBS ਆਸਟ੍ਰੇਲੀਆ ਭਰ ਦੇ ਅਸਮਾਨਾਂ, ਧਰਤੀਆਂ ਅਤੇ ਜਲ ਮਾਰਗਾਂ ਨਾਲ ਜੁੜੇ ਰਵਾਇਤੀ ਸਰਪ੍ਰਸਤਾਂ ਅਤੇ ਉਹਨਾਂ ਵੱਲੋਂ ਇਹਨਾਂ ਦੀ ਲਗਾਤਾਰ ਕੀਤੀ ਜਾਂਦੀ ਦੇਖਭਾਲ ਨੂੰ ਸਨਮਾਨ ਦਿੰਦਾ ਹੈ। SBS ਐਗਜ਼ਾਮਿਨ ਅਵਰ ਪੈਸੀਫਿਕ ਇੱਕ ਲੜੀ ਹੈ ਜੋ ਪ੍ਰਸ਼ਾਂਤ ਖੇਤਰ ਦੇ ਲੋਕਾਂ ਦੀਆਂ ਯਾਤਰਾਵਾਂ ਦਾ ਜਸ਼ਨ ਮਨਾਉਂਦੀ ਹੈ। ਇਹ ਉਹਨਾਂ ਕਹਾਣੀਆਂ ਅਤੇ ਮੁੱਦਿਆਂ ਨੂੰ ਉਜਾਗਰ ਕਰਦੀ ਹੈ ਜੋ ਆਸਟ੍ਰੇਲੀਆ ਅਤੇ ਪ੍ਰਸ਼ਾਂਤ ਖੇਤਰ ਨੂੰ ਆਪਸ ਵਿੱਚ ਜੋੜਦੇ ਹਨ। ਹਜ਼ਾਰਾਂ ਸਾਲਾਂ ਤੱਕ ਪ੍ਰਸ਼ਾਂਤ ਮਹਾਂਸਾਗਰ ਨੂੰ ਪ੍ਰਾਚੀਨ ਮਲਾਹਾਂ ਨੇ ਦੋਹਰੇ ਢਾਂਚੇ ਵਾਲੀਆਂ ਕਿਸ਼ਤੀਆਂ ਰਾਹੀਂ ਪਾਰ ਕੀਤਾ, ਪਰ ਹੁਣ ਲੱਗਦਾ ਹੈ ਕਿ ਇਹੋ ਸਮੁੰਦਰੀ ਰਸਤੇ ਵਿਸ਼ਵ ਤਾਕਤਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਜੋੜਨ ਦਾ ਕੇਂਦਰ ਬਣ ਰਹੇ ਨੇ।
5: ਟ੍ਰਾਂਸਨੈਸ਼ਨਲ ਐਂਡ ਆਰਗੇਨਾਈਜ਼ਡ ਕ੍ਰਾਈਮ ਰਿਸਪੈਕਟਸ ਨੋ ਬੋਰਡਰ।
4: ਫੀਜੀ ਦੇ ਪੁਲਿਸ ਕਮਿਸ਼ਨਰ ਰੂਸੀਏ ਡੁਡਰਾਵੂ ਲਈ ਜੋ ਫਿਜੀ ਵਿੱਚ ਹੋਏ ਪਹਿਲੇ ਪੈਸੀਫਿਕ ਟਰਾਂਸਨੈਸ਼ਨਲ ਕ੍ਰਾਈਮ ਸਮਿਟ ਵਿੱਚ ਬੋਲ ਰਹੇ ਸਨ। ਇਹ ਇੱਕ ਚਿੰਤਾਜਨਕ ਹਕੀਕਤ ਹੈ। 2026 ਦੇ ਪਹਿਲੇ 6 ਮਹੀਨਿਆਂ ਦੌਰਾਨ ਪ੍ਰਸ਼ਾਂਤ ਖੇਤਰ ਵਿੱਚ ਸਥਾਨਕ ਅਤੇ ਅੰਤਰਰਾਸ਼ਟਰੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ 17 ਟਨ ਤੋਂ ਵੱਧ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਜ਼ਬਤ ਕੀਤੇ, ਜਿਨ੍ਹਾਂ ਵਿੱਚੋਂ ਬਹੁਤਾ ਹਿੱਸਾ ਕੋਕੀਨ ਸੀ। ਇਹਨਾਂ ਨਸ਼ੀਲੇ ਪਦਾਰਥਾਂ ਦਾ ਇੱਕ ਵੱਡਾ ਸਰੋਤ ਲਾਤੀਨੀ ਅਮਰੀਕਾ ਹੈ। ਮੁੱਖ ਮੰਜ਼ਲਾਂ ਹਨ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ। ਪਰ ਫਿਜੀ ਵਰਗੇ ਟਾਪੂ ਦੇਸ਼ ਜੋ ਪਹਿਲਾਂ ਸਿਰਫ ਤਸਕਰੀ ਦੇ ਰਸਤੇ ਸਨ, ਹੁਣ ਵੰਡ ਕੇਂਦਰਾਂ ਅਤੇ ਲਾਭਕਾਰੀ ਸਥਾਨਕ ਬਾਜ਼ਾਰਾਂ ਵਿੱਚ ਤਬਦੀਲ ਹੋ ਰਹੇ ਹਨ। ਇਸ ਨਾਲ ਜਨਤਕ ਸਿਹਤ ਅਤੇ ਸੁਰੱਖਿਆ ਦਾ ਸੰਕਟ ਪੈਦਾ ਹੋ ਗਿਆ ਹੈ। ਇਸ ਖੇਤਰੀ ਅਪਰਾਧ ਸੰਮੇਲਨ ਵਿੱਚ ਆਸਟ੍ਰੇਲੀਅਨ ਫੈਡਰਲ ਪੁਲਿਸ ਦੀ ਕਮਿਸ਼ਨਰ ਕ੍ਰਿਸੀ ਬੈਰਟ ਨੇ ਇੱਕ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜੋ ਪੈਸੀਫਿਕ ਆਈਲੈਂਡਸ ਫੋਰਮ ਦੇ ਮੈਂਬਰਾਂ ਅਤੇ ਲਾਤੀਨੀ ਅਮਰੀਕਾ ਨੂੰ ਹੋਰ ਨੇੜੇ ਲਿਆਉਣ ਦਾ ਉਦੇਸ਼ ਰੱਖਦਾ ਹੈ।
5: I am also proud to announce funding from the AFP and New Zealand Police, Australian Border Force and New Zealand Customs to launch an international joint investigations team partnering with the Colombian National Police to help stop illicit drug shipments coming to the region.
4: ਪਰ ਸਿਰਫ ਅੰਤਰਰਾਸ਼ਟਰੀ ਅਪਰਾਧ ਹੀ ਪ੍ਰਸ਼ਾਂਤ ਦੇਸ਼ਾਂ ਅਤੇ ਲਾਤੀਨੀ ਅਮਰੀਕਾ ਵਿਚਕਾਰ ਸਹਿਯੋਗ ਨੂੰ ਨਹੀਂ ਵਧਾ ਰਿਹਾ। ਚਿਲੀ 2021 ਵਿੱਚ ਪੈਸੀਫਿਕ ਆਈਲੈਂਡ ਫੋਰਮ ਦਾ ਇੱਕ ਡਾਇਲੋਗ ਪਾਰਟਨਰ ਬਣਿਆ ਸੀ। ਇਸ ਖੇਤਰ ਦਾ ਰਾਪਾ ਨੂਈ ਜਾਂ ਈਸਟਰ ਆਈਲੈਂਡ ਪੋਲੀਨੇਸ਼ਨ ਤਿਕੋਣ ਦੇ ਪੂਰਬੀ ਕੋਨੇ ਨੂੰ ਦਰਸਾਉਂਦਾ ਹੈ। ਮਾਰਚ 2026 ਵਿੱਚ ਅਰਜਨਟੀਨਾ ਦੇ ਵਿਦੇਸ਼ ਮੰਤਰੀ ਪੈਬਲੋ ਕੁਰੀਨੋ ਨੇ ਐਲਾਨ ਕੀਤਾ ਕਿ ਉਸਨਾਂ ਦਾ ਦੇਸ਼ ਪੈਸੀਫਿਕ ਆਈਲੈਂਡ ਫੋਰਮ ਵਿੱਚ ਡਾਇਲੋਗ ਪਾਰਟਨਰ ਵਜੋਂ ਸ਼ਾਮਲ ਹੋਣ ਦੇ ਵਿਚਾਰ ਲਈ ਖੁੱਲ੍ਹਾ ਹੈ। ਬੁਏਨਸ ਆਇਰਸ ਦੇ ਯੂਨੀਵਰਸਿਟੀ ਪ੍ਰੋਫੈਸਰ ਅਤੇ ਅੰਤਰਰਾਸ਼ਟਰੀ ਅਰਥਸ਼ਾਸਤਰ ਮਾਹਰ ਪੈਬਲੋ ਕੋਨਬਲਮ ਅਨੁਸਾਰ ਪ੍ਰਸ਼ਾਂਤ ਖੇਤਰ ਵਿੱਚ ਅਰਜਨਟੀਨਾ ਦੀ ਦਿਲਚਸਪੀ ਦਾ ਕਾਰਨ ਕਾਫੀ ਸੌਖਾ ਹੈ।
6: ਅਰਜਨਟੀਨਾ ਇਸ ਅੰਡਰ ਦਿਸ ਗਵਰਨਮੈਂਟ ਇਟਸ ਅ ਗਵਰਨਮੈਂਟ ਨਿਓਲਿਬਰਲਿਜ਼ਮ pro government they are talking all the time about open our borders capital inflows investments trading goods and services without any obstacles. That's something that it's a core of the external political ideology.
4: Professor Kornblum kehnde han ke amriki prashasan nal ਪੂ ਰਾਜਨੀਤਿਕ ਤਾਲਮੇਲ ਵੀ ਇੱਕ ਮਹੱਤਵਪੂਰਨ ਕਾਰਕ ਹੈ।
6: ਇਫ ਦੇਅਰ ਇਜ਼ ਅ ਪੋਸਿਬਿਲਿਟੀ ਟੂ ਜੁਆਇਨ ਅ ਗਰੁੱਪ ਵਿਚ ਇਜ਼ ਕਲੋਜ਼ ਟੂ ਦਾ ਵੈਸਟਰਨ ਡੈਮੋਕ੍ਰੈਟਿਕ ਐਂਡ ਕੈਪੀਟਲਿਜ਼ਮ ਸਾਈਡ ਇਫ ਯੂ ਵਾਂਟ ਦੇ ਆਰ ਗੋਇੰਗ ਟੂ ਟ੍ਰਾਈ ਟੂ ਬੀ ਦੇਅਰ।
4: ਆਸਟ੍ਰੇਲੀਆ ਵਿੱਚ ਅਰਜਨਟੀਨਾ ਦੇ ਦੂਤਾਵਾਸ ਨੇ ਇਸ ਵਿਸ਼ੇ ਉੱਤੇ ਰਾਜਦੂਤ ਨਾਲ ਇੰਟਰਵਿਊ ਲਈ ਸਾਡੀ ਬੇਨਤੀ ਨੂੰ ਅਸਵੀਕਾਰ ਕਰ ਦਿੱਤਾ। ਹਾਲਾਂਕਿ ਨਿਊਜ਼ੀਲੈਂਡ ਸਥਿਤ ਵਿਕਟੋਰੀਆ ਯੂਨੀਵਰਸਿਟੀ ਸੈਂਟਰ ਫਾਰ ਡਿਫੈਂਸ ਐਂਡ ਸਿਕਿਉਰਿਟੀ ਦੀ ਐਸੋਸੀਏਟ ਪ੍ਰੋਫੈਸਰ ਐਨਾ ਪਾਵਲਸ ਨੇ ਇਸ ਸਥਿਤੀ ਬਾਰੇ ਪੂ ਰਾਜਨੀਤਿਕ ਪ੍ਰਸੰਗ ਇਸ ਤਰ੍ਹਾਂ ਦਿੱਤਾ ਹੈ।
7: And yes, the United States has made it very clear that they're expecting more from their allies and partners, that they're expecting countries like Australia, for example, to step up in the region and in the broader Asia Pacific as well. There have been strong concerns in the United States and in Washington particularly about the role of China in Argentina.
4: ਪ੍ਰਸ਼ਾਂਤ ਟਾਪੂ ਦੇਸ਼ਾਂ ਅਤੇ ਲਾਤੀਨੀ ਅਮਰੀਕਾ ਵਿਚਕਾਰ ਵਪਾਰਕ ਅਤੇ ਸੰਪਰਕ ਵਧਾਉਣ ਵਿੱਚ ਦੂਰੀ ਇੱਕ ਵੱਡੀ ਰੁਕਾਵਟ ਬਣ ਰਹੀ ਹੈ। ਤਾਂ ਫਿਰ ਅਰਜਨਟੀਨਾ ਨਾਲ ਨੇੜਲੇ ਸਬੰਧਾਂ ਤੋਂ ਪ੍ਰਸ਼ਾਂਤ ਖੇਤਰ ਨੂੰ ਕੀ ਲਾਭ ਹੋ ਸਕਦਾ ਹੈ? ਅਪ੍ਰੈਲ 2026 ਵਿੱਚ ਵਾਨੂਆਟੂ ਨੇ 3 ਚੀਨੀ ਮੱਛੀ ਫੜਨ ਵਾਲੇ ਜਹਾਜ਼ਾਂ ਨੂੰ ਆਪਣੇ ਅੰਤਰਰਾਸ਼ਟਰੀ ਸ਼ਿਪਿੰਗ ਰਜਿਸਟਰ ਤੋਂ ਹਟਾ ਦਿੱਤਾ ਸੀ ਜਦੋਂ ਅਰਜਨਟੀਨਾ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਦੱਖਣੀ ਐਟਲਾਂਟਿਕ ਮਹਾਂਸਾਗਰ ਵਿੱਚ ਗੈਰ ਕਾਨੂੰਨੀ ਬਿਨਾਂ ਰਿਪੋਰਟ ਕੀਤੀ ਅਤੇ ਬਿਨਾਂ ਨਿਯਮਾਂ ਤੋਂ ਮੱਛੀ ਫੜਨ ਲਈ ਜੁਰਮਾਨਾ ਕੀਤਾ।
7: And so there is a clear need for greater coordination in order to be able to crack down on illegal fishing.
4: ਡਾਕਟਰ ਪਾਵਲਸ ਕਹਿੰਦੇ ਹਨ ਕਿ ਲਾਤੀਨੀ ਅਮਰੀਕਾ ਨਾਲ ਵਧੇਰੇ ਸਹਿਯੋਗ ਪ੍ਰਸ਼ਾਂਤ ਦੇਸ਼ਾਂ ਨੂੰ ਜਲਵਾਯੂ ਪਰਿਵਰਤਨ ਵਰਗੇ ਮਹੱਤਵਪੂਰਨ ਮੁੱਦਿਆਂ ਉੱਤੇ ਵੱਡੇ ਗੱਠਜੋੜ ਨੂੰ ਬਣਾਉਣ ਦਾ ਮੌਕਾ ਦਿੰਦਾ ਹੈ। ਪਰ ਜਦੋਂ ਘੱਟ ਜਾਣੇ ਪਛਾਣੇ ਦੇਸ਼ ਵਿੱਚ ਇਸ ਵੱਧ ਰਹੇ ਮੁਕਾਬਲੇ ਵਾਲੇ ਖੇਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹਨਾਂ ਦੇ ਅਸਲ ਮਕਸਦ ਬਾਰੇ ਸਵਾਲ ਵੀ ਉੱਠਦੇ ਹਨ। मई 2026 विच वानुआटू दे प्रधानमंत्री जोथम नापत ने पुष्टि की सी कि उन्हां दी सरकार चीन अते ऑस्ट्रेलिया दे नाल दो वड्डे सहयोग समझौतियां उत्ते दस्तखत करेगी, पर उन्होंने ये भी संकेत दिता सी कि कुछ विकास भागीदार अपने हितों लई देश नूं प्रभावित करन दी कोशिश कर रहे हन।
7: With respect to signing of the two agreements, the Nakamal with Australia and the other agreement with China, you know, there's a real sense that the spaces for discussion for Talanoa in the Pacific, you know, the Pacific Islands Forum leaders meeting, that those spaces are becoming increasingly crowded out by the geopolitical interests and priorities of non-member states.
4: ਜਦੋਂ ਪ੍ਰਸ਼ਾਂਤ ਦੇਸ਼ਾਂ ਨੂੰ ਬਾਹਰੀ ਤਾਕਤਾਂ ਦੀਆਂ ਭੂ ਰਾਜਨੀਤਿਕ ਇੱਛਾਵਾਂ ਅਤੇ ਆਪਣੀਆਂ ਵਿਕਾਸਕਾਰੀ ਇੱਛਾਵਾਂ ਵਿਚਕਾਰ ਸੰਤੁਲਨ ਬਣਾਉਣਾ ਪੈਂਦਾ ਹੈ, ਫਿਜੀ ਦੇ ਪੁਲਿਸ ਕਮਿਸ਼ਨਰ ਰੂਸੀਏ ਟੂਡਰਾਵੋ ਲਈ ਇਸ ਵੇਲੇ ਸਭ ਤੋਂ ਵੱਡੀ ਤਰਜੀਹ ਨਸ਼ੀਲੇ ਪਦਾਰਥਾਂ ਦੀ ਵੱਧ ਰਹੀ ਤਸਕਰੀ ਦਾ ਮੁਕਾਬਲਾ ਕਰਨਾ ਹੈ।
8: ਵੀ ਆਰ ਯੂਨਾਈਟਿਡ ਇਨ ਆਰ ਰਿਸੋਲਵ ਇਨ ਪ੍ਰੋਟੈਕਟਿੰਗ ਆਰ ਪੈਸੀਫਿਕ ਆਰ ਪੀਪਲ ਆਰ ਫਿਊਚਰ।
4: ਦੋਸਤੋ, ਇਹ ਐਪੀਸੋਡ ਟੂਪੋਲੀਆ ਇਵਾਨ ਚਾਰਟਨ ਅਤੇ ਤਵਿਸ਼ੇਕ ਸ਼ਰਮਾ ਨੇ ਤਿਆਰ ਕੀਤਾ ਹੈ ਅਤੇ ਇਸ ਨੂੰ ਪੰਜਾਬੀ ਵਿੱਚ ਲੈ ਕੇ ਆਇਆ ਹਾਂ ਮੈਂ MP ਸਿੰਘ। ਜਾਣਨੇ ਚਾਹਾਂਗੇ ਤੁਹਾਡੇ ਵਿਚਾਰ, ਈਮੇਲ ਕਰ ਸਕਦੇ ਹੋ punjabi.program@sbs.com.au ਅਤੇ ਹੋਰ ਜਾਣਕਾਰੀ ਲਈ SBS ਐਗਜ਼ਾਮਿਨਸ ਅਵਰ ਪੈਸੀਫਿਕ ਨੂੰ ਦੇਖ ਸਕਦੇ ਹੋ।
2: ਬਿਲਕੁਲ ਜੀ, ਜ਼ਿਆਦਾ ਜਾਣਕਾਰੀ ਲਈ SBS ਪੰਜਾਬੀ ਦੀ ਵੈਬਸਾਈਟ 'ਤੇ ਵੀ ਜਾ ਸਕਦੇ ਹੋ। ਮੈਂ ਹਾਂ ਤੁਹਾਡੇ ਨਾਲ ਪੁਨੀਤ ਢੀਂਗਰਾ, ਔਰ ਇੱਧਰ ਮੈਸੇਜ ਆ ਚੁੱਕਾ ਹੈ ਸਾਨੂੰ ਅੰਮ੍ਰਿਤ ਜੀ ਦਾ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਜੀ, ਕੀ ਹਾਲ ਚਾਲ ਨੇ ਤੁਹਾਡਾ? ਲੌਂਗ ਵੀਕਐਂਡ ਕਿਵੇਂ ਰਿਹਾ? ਲੌਂਗ ਵੀਕਐਂਡ ਜੀ ਬਹੁਤ ਆਰਾਮਦਾਇਕ ਰਿਹਾ, ਕੁਝ ਖਾਸ ਨਹੀਂ ਕੀਤਾ, ਬਸ ਜੀ ਆਰਾਮ ਹੀ ਆਰਾਮ ਕੀਤਾ ਹੈ। ਤੁਹਾਡਾ ਕਿਵੇਂ ਰਿਹਾ ਜੀ? ਇੱਧਰ ਸਿਮਰਨ ਜੀ ਮੈਸੇਜ ਕਰਦੇ ਨੇ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਜੀ, ਕੀ ਹਾਲ ਚਾਲ ਨੇ? ਕੀ ਵਿਚਾਰ ਤੁਹਾਡਾ ਅਈਅਰ ਨੂੰ ਕੈਪਟਨ ਬਣਾਉਣ ਬਾਰੇ? ਆਈ ਥਿੰਕ ਇਟਸ ਅ ਲੌਂਗ ਡਿਊ, ਹੀ ਡਿਜ਼ਰਵ। ਬਿਲਕੁਲ ਜੀ, ਡਿਜ਼ਰਵ ਕਰਦੇ ਨੇ ਸ਼੍ਰੇਸ਼ ਅਈਅਰ ਸਾਹਿਬ। ਔਰ ਲੈਟਸ ਸੀ ਹੁਣ ਕਿਸ ਤਰੀਕੇ ਦੀ T20 ਟੀਮ ਉਹ ਤਿਆਰ ਕਰਦੇ ਨੇ, ਜਾਂ ਫਿਰ ਕਿਸ ਤਰੀਕੇ ਦੀ ਟੀਮ ਜੋ ਹੈ ਉਹ ਜਿੱਤਾਂ ਨੂੰ ਲੈ ਕੇ ਅੱਗੇ ਵੱਧਦੀ ਆ। ਔਰ ਇੱਧਰ ਨਾਲੇ ਕਹਿ ਰਹੇ ਨੇ ਬਾਕੀ ਵੁਮਨ ਵਰਲਡ ਕੱਪ ਸਟਾਰਟਡ, ਆਰ ਯੂ ਫੋਲੋਇੰਗ? ਬਿਲਕੁਲ ਜੀ ਫੋਲੋ ਕਰਾਂਗੇ ਜਦੋਂ ਅਫੀਸ਼ੀਅਲ ਸਟਾਰਟ ਹੋ ਜਾਵੇਗਾ। ਮੈਨੂੰ ਲੱਗਦਾ ਕਿ 12 ਤੋਂ ਸਟਾਰਟ ਹੋ ਰਿਹਾ ਨਾ? ਹਾਂ ਬਿਲਕੁਲ ਜੀ, 12 ਜੂਨ ਤੋਂ ਸਾਡੇ ਇੱਥੇ ਅਰਲੀ ਮਾਰਨਿੰਗ ਤੜਕੇ ਸਟਾਰਟ ਹੋ ਜਾਏਗਾ। ਔਰ ਪਹਿਲਾ ਮੁਕਾਬਲਾ ਹੈ ਇੰਗਲੈਂਡ ਵਰਸਿਸ ਸ਼੍ਰੀਲੰਕਨ ਵੁਮਨ ਟੀਮ ਦਾ, ਔਰ ਨਾਲ ਦੀ ਨਾਲ ਫੀਫਾ ਵਰਲਡ ਕੱਪ ਵੀ ਸੇਮ ਡੇ ਸਟਾਰਟ ਹੋ ਰਿਹਾ। ਔਰ ਸਾਡੇ ਹਿਸਾਬ ਦੇ ਨਾਲ ਆਈ ਥਿੰਕ 5 ਵਜੇ ਪਹਿਲਾ ਮੈਚ ਸ਼ੁਰੂ ਹੋ ਜਾਵੇਗਾ ਮੈਕਸੀਕੋ ਸਾਊਥ ਅਫਰੀਕਾ ਦਾ। ਅਗਰ ਤੁਸੀਂ ਫੀਫਾ ਵਰਲਡ ਕੱਪ ਫੋਲੋ ਕਰਨਾ ਚਾਹੁੰਦੇ ਹੋ, ਤੁਸੀਂ SBS ਪੰਜਾਬੀ ਅਤੇ SBS ਨਿਊਜ਼ 'ਤੇ ਜਾ ਸਕਦੇ ਹੋ, ਕਿਉਂਕਿ ਆਪਾਂ ਪੂਰੀ ਪੂਰੀ ਲਾਈਵ ਕਵਰੇਜ ਤੁਹਾਨੂੰ ਮੈਚਾਂ ਦੀ ਫੀਫਾ ਦੀ ਵੀ ਜ਼ਰੂਰ ਦੇਵਾਂਗੇ। ਇੱਧਰ ਮਨਪ੍ਰੀਤ ਜੀ ਵਿਕਟੋਰੀਆ ਦੇ ਪੈਕਨਮ ਤੋਂ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਜੀ, ਕੀ ਹਾਲ ਚਾਲ ਨੇ? ਹੋਪ ਸਾਰਿਆਂ ਦਾ ਲੌਂਗ ਵੀਕਐਂਡ ਚੰਗਾ ਰਿਹਾ ਹੋਵੇਗਾ, ਤੁਹਾਡਾ ਸ਼ੋਅ ਸੁਣ ਰਹੇ ਹਾਂ ਕਹਿ ਰਹੇ ਨੇ, ਐਂਡ ਲੁਕਿੰਗ ਫਾਰਵਰਡ ਟੂ ਫੀਫਾ। ਬਿਲਕੁਲ ਜੀ, ਔਰ ਕਹਿ ਰਹੇ ਨੇ ਤੁਸੀਂ ਕਿਹੜੀ ਟੀਮ ਨੂੰ ਸਪੋਰਟ ਕਰ ਰਹੇ ਹੋ? ਵੈਸੇ ਸਾਡਾ ਇੱਦਾਂ ਦਾ ਹੈ ਕਿ ਅਸੀਂ ਜਿਹੜੀ ਟੀਮ ਨੂੰ ਸਪੋਰਟ ਕਰਦੇ ਹਾਂ ਉਹ ਹਾਰ ਜਾਂਦੀ ਹੈ। ਵੈਸੇ ਮੈਂ ਜ਼ਿਆਦਾਤਰ ਤਾਂ ਅਰਜਨਟੀਨਾ ਅਤੇ ਜਰਮਨੀ ਨੂੰ ਕਰਦਾ, ਵੈਸੇ ਮੋਸਟਲੀ ਜਰਮਨੀ। ਤੁਹਾਡੀ ਕਿਹੜੀ ਟੀਮ ਹੈ ਤੁਸੀਂ ਵੀ ਦੱਸ ਸਕਦੇ ਹੋ ਜੀ। ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ, ਬ੍ਰੇਕ ਦੇ ਉਸ ਪਾਰ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਅਤੇ ਨਾਲ ਦੀ ਨਾਲ ਗਾਣੇ ਵੀ ਲੈ ਕੇ ਆਵਾਂਗੇ। ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ।
9: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
10: Starting a new life in Australia isn't easy.
11: A lot of companies have rejected me.
12: Sometimes I feel like, oh, I'm gonna quit, I've give up.
10: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
13: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
14: SBS Audio
15: ਆਪਣੀ ਵੇਵਲੈਂਥ ਨਾਲ ਮੇਲ ਖਾਂਦੀਆਂ ਤਰੰਗਾਂ ਸੁਣਨ ਲਈ ਪਲੇ ਬਟਨ
16: ਦਬੋ SBS Chill
17: SBS Pop Asia Non-stop Asian Pop
18: Can you describe that feeling for people who haven't experienced it?
19: SBS Hindi ਉਪਲਬਧ ਕਰਵਾਤਾ ਹੈ
20: Far from the partisan politics
15: ਨਾਲ ਹੀ ਸੱਤ ਤੋਂ ਵੱਧ ਭਾਸ਼ਾਵਾਂ ਵਿੱਚ ਖਬਰਾਂ ਵੀ ਤੁਹਾਡੇ ਮੂਡ ਨਾਲ ਮੇਲ ਖਾਂਦਾ ਸੰਗੀਤ ਅਤੇ ਮਨਮੋਹਕ ਪੋਡਕਾਸਟ ਵੀ ਜੋ ਤੁਹਾਡੀ ਉਡੀਕ ਕਰ ਰਹੇ ਨੇ SBS Audio ਐਪ ਡਾਊਨਲੋਡ ਕਰੋ ਜਾਂ
14: sbs.com.au/audio
2: ब्रेक तो बाद एक बार फिर तो स्वागत जी SBS दे पंजाबी रेडियो प्रोग्राम दे विच मैं हाँ पुनीत टिंगरा सो जिवें शो की शुरुआत दे विच मैं तुहानू दस रहा सी कि मैं वापस आऊँगा मूवी इम्तियाज़ अली वालों डायरैक्ट की हुई और रिलीज़ होने जा रही है जी 12 जून और तुहाडे कोल मौका है पास जितण दा मूवी दे कपल मूवी पासिस तुसी मैनू दस्यो कि इस मूवी दे जो गाने ने उहदा लिरिसिस्ट कौन है जवाब अपने जरूर भेजो सौखा जिहा सवाल पुछिया वैसे कल दे दिन साढ़े फेसबुक पेज दे उत्ते जाके भी इस कॉन्टेस्ट दा तुसी हिस्सा बन पाओगे अपने जवाब लिख भेजो अपनी ईमेल अते अपने नाम दे नाल 0439-799-777 ते फिलहाल आओ लै चलदे आं तुहानू लैंदे पंजाब ते जाणदे आं पाकिस्तान तो ताज़ा खबरां पाकिस्तान डायरी दे रूप दे विच
21: पाकिस्तानी कब्जे अंदर आए कश्मीर अंदर हंगामे ते हलाकतां हालात चोखे विगड़ गए BLA ते पाबंदी बारे UNO दे विच पाकिस्तान ते चाइना वालों सांझे मते नूं अमरीका ते फ्रांस ने पॉज कर दिता प्रेजिडेंट आसफ अली जरदारी ते प्राइम मिनिस्टर शिबाज शरीफ विचकार बड़ी खास मुलाकात बजट बारे गलबात सोहेल आफरीदी दे नाल हुकूमती वजीर एहसन इकबाल की अचानक मुलाकात फिर CM KPK दी मौलाना फजलुर रहमान नाल मुलाकात क्वेटा सरकारी हस्पताल दी लेडी डॉक्टर दे उत्ते तजाब सुट्टण वाला पुलिस मुकाबले च मारिया गया सुप्रीम कोर्ट ने मुल्क भर दे विच आम बंदे नूं तजाब वेचण ते पाबंदी लाती SBS पंजाबी है लेंदे पंजाब दी खबरसार दे नाल मैं हां मसूद मल्ली पाकिस्तानी कब्जे च आए कश्मीर अंदर सरकार ते अवामी एक्शन कमेटी दे मामले विगड़न तो बाद पूरे कश्मीर च हालात खून खराबे वाल टुर गए ने इतलामा मुजब हजे तक पाकिस्तान सरकारी पद्धर ते 7 हलाकतां दी तस्दीक कर रहा है जदके आजाद जरियां दा आखना है कि हलाकतां 40 तो टप गईयां ने कश्मीरियां दी इस अवामी एक्शन कमेटी दे उत्ते पाबंदी ला दी गई है जदके ख्वाजा आसफ ने मीडिया दे नाल गलबात करदिआं आख्या है कि महाजरां दीआं 12 सीटां दा मामला आईनी है जदके ये लोग इनू धक्के दे नाल ब्लैकमेलिंग करके मनवाउणा चाहुंदे ने कश्मीर दे प्राइम मिनिस्टर फैसल राठौर दा गलबात दी नाकामी ते हालातां दे इस नैज ते अपड़न दे बारे आखना सी
22: जब उनके साथ आखिरी मुज़ाकरात की हम टेबल पर बैठे कि आप मजीद 5-7 दिन का मजीद वक्त दे दें लेकिन उन्होंने मजीद 1 दिन का वक्त भी देने से इनकार किया और ये भी कहा गया कि इलेक्शन शेड्यूल भी अनाउंस नहीं किया जाएगा माजी से लेकर आज के दिन तक कभी मुज़ाकरात कामयाब नहीं हुए उनके साथ जब भी मुज़ाकरात हुए और मुज़ाकरात के बाद ऐसा एपिसोड हुआ जिसमें रियासत ने सरेंडर किया कभी पहाड़ों से नीचे फेंका गया कभी पाकिस्तान के झंडे उतारे मेरे ख्याल में अब भी यही होना था और उनकी तरफ से ये वाज़ेह बयान आ गया कि अगर सारे मुतालबात मान भी लिए जाए तो फिर भी लॉन्ग मार्च नहीं रुकेगा तो मेरे ख्याल में उसके बाद फिर क्या रह जाती
21: एसन कश्मीर दे प्राइम मिनिस्टर फैसल राठौर जवाब दे विच अवामी एक्शन पार्टी दे लोकां ने धमकी दिती है कि हुण लाशां डिगण गईयां असीं ना दे भारतीय हां ते ना असीं KPK जिन्हां दे पाकिस्तानी सरकार धक्का करदी है साडे नाल लड़ाई लड़ी ते याद रख्या जे असीं फोर्सिस दे लोकां नूं कतल करके लाशां दरियावां दे विच रोड़ दांगे हुण जां ते साडियां मंगां मुताबक 12 सीटां मुकणगीआं जां फिर पाकिस्तान तों राह वखरे होणगे
23: जंग जीती हो सी इंडिया को इंडिया जीती हो सी तुसा को कश्मीरी है सीधी जी साफ गल है इतना मासन इन्हों लाशन जो सुकी आलोसी क्रॉस करी चुकनिया पे सन ये तुसने बस की गल नहीं रहने लगी अस न चाहे कि अस किसी दूरिया वैन क्योंकि वह भी जोड़ा है जेलों चु निकली सर रेंट पर आते हुए वह भी किसी ने बेटे ये भी किसी ने बेटे दूसरी चीज मैं आखसा कि मर्द ना कम होना कि सीने पर गोली मार रहा पिछू गोली नहीं मार रहा पिछू वार करना मर्द ना कम नहीं अच्छा पिछू वार दिल्ली करी सकने तो दिल्ली वाला बलोचिस्तान करी सकना कश्मीर ने भी कम नहीं चलने लगा इस बारे से कोई मौका है अपनी फोर्सिस कड्ढो जो रेंट पर आते हैं तुम तो नाल जो पाकिस्तान असनी कश्मीरी इंतजामिया या इसकी भी नाल की नहीं जाए अगर ऐसा नुकसान होया इंतजामिया नहीं बचने लगी ने सीधी साफ गल ने भाई जी
21: ਇਹ ਸਨ ਅਵਾਮੀ ਕਮੇਟੀ ਦੇ ਪ੍ਰਧਾਨਾਂ ਚੋਂ ਇੱਕ ਜਿਨ੍ਹਾਂ ਦਾ ਦਾਅਵਾ ਹੈ ਕਿ ਉਹਨਾਂ ਦੇ ਕੋਲ ਮੁਕਾਮੀ ਕਸ਼ਮੀਰੀਆਂ ਦੀ ਪੂਰੀ ਤਾਕਤ ਹੈ ਇਸ ਬਾਰੇ ਜਦੋਂ ਬਰਤਾਨਵੀ ਮੀਡੀਆ ਨੇ ਕਸ਼ਮੀਰ ਦੇ ਪ੍ਰਾਈਮ ਮਿਨਿਸਟਰ ਨੂੰ ਪੁੱਛਿਆ ਕਿ ਜੇ ਅਵਾਮੀ ਐਕਸ਼ਨ ਕਮੇਟੀ ਦੇ ਕੋਲ ਇਹ ਗਲਤ ਤਾਕਤ ਦਾ ਵਰਤੋਂ ਕੀਤਾ ਜਾ ਰਿਹਾ ਤੇ ਫਿਰ ਵੀ ਲੋਕਾਂ ਦੀ ਵੱਡੀ ਗਿਣਤੀ ਉਹਨਾਂ ਦੇ ਨਾਲ ਕਿਉਂ ਹੈ ਜਵਾਬ 'ਚ ਉਹਨਾਂ ਦਾ ਆਖਣਾ ਸੀ
22: लोकल सपोर्ट उनके साथ है, क्योंकि उन्होंने जो एक दो बड़ी कामयाबियां हासिल की हैं उसकी बुनियाद पे उनके साथ लोग खड़े हैं। और यकीनन उसमें हमारा कश्मीर के अंदर एक बिजली का पानी का इशू था जिसमें लोगों की कुछ महरूमियां थी, जो उन्हें मेरे ख्याल में पूरी हो गई। लेकिन उसके बाद उस सपोर्ट को गलत ट्रैक पे ले जाया गया और बार बार हकूक के नाम पर रियासत के अंदर एक इंतजार पैदा किया गया।
21: आजाद कश्मीर के प्राइम मिनिस्टर फैसल राठौर, जिन्हें हुण तो थोड़ा चिर पहलो अपने एक ताजा बयान अंदर अवामी एक्शन कमेटी नूं फिर तो गलबात का सद्दा दिता है, इधर बरतानवी पार्लीमेंट दे विच ओवरसीज कश्मीरियां वल्लों भी यह मुद्दा चुकिया गया है, जिदे जवाब च पाकिस्तानी फॉरन ऑफिस का आखना है कि बरतानिया पाकिस्तान के अंदरले मामलों के अंदर लत अड़ाने वाले इन्हां लोगों नूं रोके। अमरीका ते फ्रांस ने यूएनओ च पाकिस्तान अंदर पाबंदी लगी तंजीम BLA यानी बलोच लिबरेशन आर्मी ते उहदे मलेशिया ग्रुप मजीद ब्रिगेड के उत्ते पाबंदी लाउण दे मते नूं पॉज कर दिता है। यह मता पाकिस्तान ते चाइना ने सांझे तौर ते पेश कीता सीगा। फ्रांस ते अमरीका वालों इस मते नूं रद्द ते नहीं कीता गया, पर पॉज लाउण दा मतलब यह है कि इस बारे होर सबूत मंगे जा सकते ने। याद रहे कि पिछले साल जाफर एक्सप्रेस ट्रेन दे उत्ते बलोच अदगर तंजीम BLA ते उहदे मजीद ब्रिगेड ने हमले की जिम्मेदारी कबूली सीगी, जिहदे तो बाद अमरीका ने 2025 च इस अतगर ग्रुप दे उत्ते अमरीका अंदर पाबंदी लाती सी, जिहदे तो बाद आस की जा रही सी कि इस ग्रुप दे उत्ते जे UNO च पाबंदियां लग जांदियां ने ते फिर यह अतगर्दी खून खराबा इहनूं किसे हद तक ठल पै जाएगी, जो कि पाकिस्तान दे पंचमी सूबे बलोचिस्तान च चल रही है। पाकिस्तान कहिंदा आया है कि इस ग्रुप नूं भारतीय फाइनेंशियल सपोर्ट दे नाल नाल इसराइली लड़ाकू ट्रेनिंग ते अफगानिस्तान दी धरती दे उत्ते टिकाणे ते ट्रेनिंग सेंटर दी सहूलत दित्ती जांदी है, जदके BLA ओह ग्रुप है जो बलोचिस्तान नूं पाकिस्तान तों आजाद करके एक वक्खरा मुल्क बनाउण दी मंग कर रहा है। पाकिस्तान दे प्राइम मिनिस्टर शहबाज शरीफ ते पाकिस्तान पीपल्स पार्टी दे प्रधान ते मुल्क दे प्रेजिडेंट आसफ अली जरदारी विचकार एक बड़ी खास मुलाकात हुई है। यह मुलाकात एन उस वेले हुई है जदों फैडरल सरकार ने 10 जून नूं बजट पेश करन दा ऐलान कीता होया है। इस मुलाकात मगरों सामने आने वाली खबरों मुजब सदर आसफ अली जरदारी ने प्राइम मिनिस्टर शहबाज शरीफ हुणां अगे मंग रखी है कि इस बजट च सरकारी मुलाजमान दीआं तनखाहां ते पेंशनां दे अंदर 50% वाधा कीता जाए, क्योंकि मुल्क च महंगाई का तूफान आया होया है। पर प्राइम मिनिस्टर शहबाज शरीफ का आखना है कि इस बारे वड्डा वाधा IMF दीआं शर्तां दी गुंजल च है, इसलिए पूरा नहीं हो सकता, उदां भी मुल्की खजाना इन्ना भार चुकण दे काबिल नहीं। खबरों मुजब दोवें पार्टियां दा इस मामले दे उत्ते पंगा बन गया है, जिदे कारण बजट तारीख तीजी वार बदली जाण दी उम्मीद है। इधर पंजाब सरकार समेत बाकी सूबियां दीआं सरकारां उड़ीक रहीआं ने कि कदों फैडरल सरकार बजट पेश करे ते कदों ओह आपो अपने सूबे दे बजट पेश करन दीआं तारीखां अनाउंस करन। इमरान खान की सियासी पार्टी के सूबा KPK के CM सुहेल आफरीदी के नाल हकूमती आगू ते मनसूबाबंदी के फैडरल वजीर एसन इकबाल होना की अचानक मुलाकात हुई है। इस मुलाकात च सुहेल आफरीदी ने हुक्मरान जमात के नाल अपने गिले शिकवियां दे ढेर ला दिते ने। वह मुल्की आइन कानून नूं तोड़ के सूबे समेत अपनी सियासी पार्टी के नाल होने वाले मंदे सलूकों से एहतजाज भी करते रहे। एसन इकबाल ते हुकूमती जरिया ने इस मुलाकात दे अंदरली गल ते नहीं दसी, पर याद रवे कि सुहेल आफरीदी होना ने आख्या कि जे इमरान खान दे नाल जेल च मुलाकात नहीं करवाई जाती ते असी इस फैडरल बजट नूं मंजूर नहीं होण दांगे ते एहतजाज करांगे। हुकूमती फैडरल वजीर एसन इकबाल दी इस मुलाकात तो बाद इस मामले दे उत्ते हिलजुल होण दी उम्मीद सी। उधर एसन इकबाल दे नाल मुलाकात करन तो बाद सुहेल आफरीदी होना ने जमीयत उलमा इस्लाम फे दे प्रधान मौलाना फजलुर रहमान होना दे नाल उन्हां दे घर जा के मुलाकात की। एसन इकबाल दे नाल मुलाकात दीआं गल्लां बारे उन्होंने दस पाई ते उन्होंने भरोसे च लिया। सुप्रीम कोर्ट ऑफ पाकिस्तान ने अपने हुक्म राही मुल्क भर के आम बंदियां नूं तेजाब वेचण दे उत्ते पाबंदी लाती है। यह अदालती हुक्म एन उस वेले सामने आया जदों 3 दिन पहलों पाकिस्तान के पंचमी सूबे बलोचिस्तान च उहदी राजधानी क्वेटा के अंदर एक सरकारी हस्पताल च ड्यूटी करदी लेडी डॉक्टर ते एक बंदे वालों तेजाब सुट के उन्हूं साड़ दिता गया। तेजाब गर्दी का शिकार इस लेडी डॉक्टर का शरीर 13% सड़ गया पर अखां बच गई ने। तेजाब सुटन वाला यह बंदा इसे हस्पताल च लिफ्ट ऑपरेटर सी ते इस डॉक्टर दे नाल इस सलूक करन बारे पुलिस तफ्तीश चल रही है। इस वकूए तो बाद यह बंदा भी पुलिस मुकाबले च मारिया गया है। याद रवे कि तेजाब गर्दी दे केस च सुप्रीम कोर्ट पहलों ही सख्त सजावां देण बारे कानून बनाउण लई सरकारां नूं हुक्म दे चुकी है। लो जी, लैंदे पंजाब तों इस हफ्ते लई इन्ना ही। आउंदे हफ्ते कुछ होर खबरां दा निचोड़ लै के मसूद मल्ली SBS पंजाबी दे सब सुनण वालिआं दे रूबरू हाजर हाओ।
2: जी बहुत बहुत शुक्रिया मल्ली साहब इस सारी जानकारी वास्ते। और SBS पंजाबी दे उत्ते अज रेडियो प्रोग्राम पेश कर रहा मैं, यानी कि पुनीत ढींगरा, हर मंगलवार की तरह इधर सानू ओके जो मैं सवाल पूछा सी कि मैं वापस आऊँगा मूवी दे गाने दे लिरिसिस्ट कौन ने, जवाब भेजे जी सुखविंदर जी ने, पर तुसी अपनी ईमेल नहीं भेजी जी, जवाब भेजो नाल ईमेल भी जरूर जरूर भेजो। सानवी जी कह रहे हैं सत श्री अकाल पुनीत जी, बहुत वधिया शो चल रहा, मैं वापस आऊँगा मूवी दे लिरिसिस्ट ने डैश डैश डैश हो जाए मैं अनाउंस नहीं करांगा। और इन्होंने अपनी ईमेल आई भी नाल भेज दी है जी, शुक्रिया। तां जरूरी होंगी ता कि अगर, क्योंकि बहुत सारे जो भी विनर ने उन्होंने कुछ लक्की विनर होंगे ने जिमें कि दो या तीन या चार, फिर उन्होंने पास भेजे जाते हैं मूवी के डिजिटल पास, वो ईमेल आई डी ही जाते हैं। सो बहुत बहुत शुक्रिया। इधर सानू मनप्रीत जी ने भी जवाब दे दिता है, लेकिन तुम अपनी ईमेल आई डी नहीं भेजी जी।

0: shouldn't have to choose between speed, reliability, and value. With Spectrum fiber-powered internet, you get all three for just $40 a month. No contracts, no commitment. Just fast and reliable fiber-powered internet you can count on. Switch today and get it for just $40 a month. Visit spectrum.com/40 for full details. Spectrum Internet is powered by fiber and connected to the premises by coaxial lines. Restrictions apply.
1: महान अध्यापक हमेशा अपने विद्यार्थियों नूं प्रेरित करन दे निवेकले तरीके पालदे हन। अध्यापकां लई पाठक्रम अनुसार ऑनलाइन स्रोत रखे हुए हन sbs.com.au/learn उते।
2: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
3: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
1: sbs.com.au/punjabi nu apna online homepage banao. ਤਾਜ਼ੀਆਂ ਖਬਰਾਂ, ਚਲੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ।
4: SBS ਰੇਡੀਓ ਐਪ ਨੂੰ ਅੱਜ ਹੀ ਡਾਊਨਲੋਡ ਕਰੋ ਤੇ ਆਪਣੇ ਪਸੰਦੀਦਾ ਪ੍ਰੋਗਰਾਮਾਂ ਦਾ ਆਨੰਦ ਮਾਣੋ। ਇਸ ਨੂੰ ਐਪ ਸਟੋਰ ਜਾਂ ਗੂਗਲ ਪਲੇ ਤੋਂ ਮੁਫਤ ਪ੍ਰਾਪਤ ਕਰੋ।
5: ਹਾਂਜੀ, ਬ੍ਰੇਕ ਤੋਂ ਬਾਅਦ ਮੈਂ ਵਾਪਸ ਆਉਂਗਾ ਨਹੀਂ ਮੈਂ ਵਾਪਸ ਆ ਚੁੱਕਾ ਹਾਂ ਜੀ ਮੇਰਾ ਨਾਮ ਹੈ ਪੁਨੀਤ ਢੀਂਗਰਾ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਰੇਡੀਓ ਪ੍ਰੋਗਰਾਮ। ਕੀ ਹਾਲ ਚਾਲ ਨੇ, ਕਿਵੇਂ ਚੱਲ ਰਹੀ ਹੈ ਜ਼ਿੰਦਗੀ, ਕਿਵੇਂ ਚੱਲ ਰਹੀ ਹੈ ਇਹ ਸ਼ਾਮ 9 June ਦੀ, ਇਹ ਵੀ ਤੁਸੀਂ ਦੱਸ ਸਕਦੇ ਹੋ। ਨਾਲ ਦੀ ਨਾਲ ਮੈਂ ਪੁੱਛਿਆ ਸੀ ਕਿ ਮੈਂ ਵਾਪਸ ਆਊਂਗਾ ਮੂਵੀ ਜੋ ਰਿਲੀਜ਼ ਹੋਣ ਜਾ ਰਹੀ ਹੈ, ਉਸ ਮੂਵੀ ਦੇ ਗਾਣੇ ਜਿਨ੍ਹਾਂ ਨੇ ਲਿਖੇ ਨੇ ਉਸਦਾ ਨਾਮ ਕੀ ਹੈ, ਗੀਤਕਾਰ ਜਾਂ ਲਿਰਿਸਟ ਜੋ ਵੀ ਕਹਿ ਲਓ। ਸੋ ਸਾਨੂੰ ਜਵਾਬ ਬਹੁਤ ਸਾਰੇ ਆ ਰਹੇ ਨੇ। ਔਰ ਨਾਲ ਦੀ ਨਾਲ ਮੈਂ ਪੁੱਛਿਆ ਸੀ ਤੁਹਾਡਾ ਫੇਵਰੇਟ ਕਾਰਟੂਨ ਕਰੈਕਟਰ ਕਿਹੜਾ ਹੈ, ਔਰ ਇੱਧਰ ਸੁੱਖ ਵਿੰਦਰ ਜੀ ਕਹਿ ਰਹੇ ਨੇ ਟੋਮ ਐਂਡ ਜੈਰੀ, ਔਰ ਉਸ ਤੋਂ ਬਾਅਦ ਮੈਸੇਜ ਆਇਆ ਅੰਮ੍ਰਿਤ ਜੀ ਦਾ ਵੀ, ਇਹ ਵੀ ਕਹਿ ਰਹੇ ਨੇ ਟੋਮ ਐਂਡ ਜੈਰੀ। ਵਾਹ ਜੀ, ਕਿਆ ਬਾਤ ਹੈ, ਦੋ ਮੈਸੇਜ ਆਏ ਨੇ ਇਕੱਠੇ ਔਰ ਦੋਨਾਂ ਦੇ ਟੋਮ ਐਂਡ ਜੈਰੀ ਫੇਵਰੇਟ ਨੇ। ਟੋਮ ਫੇਵਰੇਟ ਹੈ ਕਿ ਜੈਰੀ ਫੇਵਰੇਟ ਹੈ, ਉਹਨਾਂ 'ਚੋਂ ਵੀ ਇੱਕ ਜ਼ਰੂਰ ਚੂਜ਼ ਕਰੋ ਔਰ ਦੱਸੋ ਕਿ ਮੈਲੋਡੀ ਇਤਨੀ ਚੋਕਲੇਟੀ ਕਿਉਂ ਹੈ। ਨਹੀਂ, ਇਹ ਰਹਿੰਦੇ ਹੋ ਦੱਸਣ ਲਈ, ਫਿਲਹਾਲ ਤੁਹਾਨੂੰ ਅਗਲੀ ਜਾਣਕਾਰੀ ਦੱਸਦੇ ਹਾਂ। ਸੋ ਭਾਰਤੀ ਭਾਈਚਾਰੇ ਦੀਆਂ ਮਹਿਲਾਵਾਂ ਦੇ ਵਿੱਚ ਘਰੇਲੂ ਹਿੰਸਾ ਸੰਬੰਧੀ ਆਪਣੇ ਪਰਿਵਾਰ ਦੇ ਨਾਲ ਗੱਲਬਾਤ ਕਰਨ ਲਈ ਆਤਮ ਵਿਸ਼ਵਾਸ ਦੀ ਬਹੁਤ ਵੱਡੀ ਕਮੀ ਹੈ, ਇਹ ਕਹਿਣਾ ਹੈ ਆਸਟ੍ਰੇਲੀਅਨ ਵਾਸੀ ਹਰਵਿੰਦਰ ਜੈਨ ਦਾ, ਜੋ ਇਸੇ ਪਾਸੇ ਕਾਫੀ ਜ਼ਿਆਦਾ ਸਰਗਰਮ ਨੇ, ਕੰਮ ਕਰ ਰਹੇ ਨੇ। ਉਹਨਾਂ ਦੇ ਨਾਲ ਸਾਡੀ ਟੀਮ ਨੇ ਗੱਲਬਾਤ ਕੀਤੀ ਹੈ। ਆਓ ਚੱਲਦੇ ਹਾਂ ਇਸ ਖਾਸ ਇੰਟਰਵਿਊ ਦੇ ਵੱਲ।
6: ਪਿਆਰੇ ਦੋਸਤੋ, ਤੁਸੀਂ ਜੁੜਿਓ SBS ਪੰਜਾਬੀ ਦੇ ਨਾਲ ਤੇ ਮੈਲਬਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ। ਅੱਜ ਅਸੀਂ ਜਿਹੜੇ ਵਿਸ਼ੇ ਤੇ ਗੱਲ ਕਰਨ ਵਾਸਤੇ ਜਾ ਰਹੇ ਹਾਂ, ਬਹੁਤ ਹੀ ਅਹਿਮ ਮਸਲਾ, ਇਸ ਨੂੰ ਅਸੀਂ ਆਖੀਏ ਤਾਂ ਕੁਝ ਗਲਤ ਨਹੀਂ ਹੋਵੇਗਾ, ਇੱਕ ਪੱਖ ਦਾ ਮਸਲਾ ਔਰ ਇੱਕ ਅਜਿਹਾ ਮਸਲਾ ਜਿਹੜਾ ਕਿ ਪੂਰੀ ਸੁਸਾਇਟੀ ਦੇ ਵਾਸਤੇ, ਪੂਰੇ ਸਮਾਜ ਦੇ ਵਾਸਤੇ ਇੱਕ ਚਿੰਤਾ ਦਾ

0: विशा भी है। गल करांगे जी घरेलू हिंसा की और सैक्सुअल वायलेंस की। और साढ़े नाल इस वक्त फोन लाइन ते बैलाराड तो हरविंदर कौर जी जुड़ गए ने, जिन्होंने इस खेत्र दे विच जिहड़े काम भी कर रहे हैं विमेन एम्पावरमेंट के उपर काम कर रहे, उन्होंने नाल दी नाल इन्हां दे वल्लों 2024 दे विच एक किताब भी रिलीज़ की गई सी जिसका नाम सी वाइफ्ड इन इंडिया। सारिया गल्लां करांगे, सब तो पहला हरविंदर होरां दा स्वागत करते। हरविंदर जी बहुत बहुत स्वागत एस बी एस पंजाबी दे विड़े च।
1: बहुत बहुत धन्यवाद थोड़ा पत्रस जी, एंड मैं वेलकम करती हैगी हां तुहाडे सारी ऑडियंस सारे श्रोतियां दा SBS पंजाबी दे विच।
0: जी हरविंदर जी, इस तो पहला कि आपां ये जिहड़ा मसला जिवें आपां शुरू दे विच भी गल की है कि बड़ा गंभीर है, बड़ा वास्ट भी हैगा, बड़ा विशाल है, आपां तुहाडी किताब तो शुरू करते हैं। तुहाडी किताब दे विच भी यही चीज़ां ने जां की कुछ हैगा, किताब लिखण दी की तुहाडी प्रेरणा सीगी जां की मकसद की सीगा तुहाडा?
1: जी मैं अपनी किताब इसलिए लिखी है कि बेसिकली मैं अपनी लाइफ दे विच बड़े उतार चढ़ाव चो निकली हाँ, क्योंकि मैं बॉर्न एंड ब्रॉटअप हुई आर्मी इनवायरमेंट दे विच जिथे कि मुंडे ते कुड़ी नू इक्वल समझा जांदा सीगा, ते आसे पासे कदे भी नहीं सी देखिया भी किसी नाल कोई भेदभाव हो रहा। लेकिन मैं अपने घर च जरूर देखती सी कि मेरे पापा बड़े डोमीनेटिंग सीगे, पर उदों असीं इह सोच लैंदे सी जदों बच्चे सी ना कि पापा आर्मी च ने, आर्मी च डिसिप्लिन ज्यादा हुंदा ते इसलिए पापा इज ऑलवेज आफ्टर डिसिप्लिन।
0: जी
1: पर जदों मेरा विआह होया ते मेरे हसबेंड भी डोमीनेटिंग सी, ते उहदे तों मैनूं पता लग्गिया कि औरतां दी जिहड़ी हैगी आ दशा तां चेंज हो ही नहीं पढ़ाई करके। जिवें मेरी मम्मी कहिंदे सी तूं पढ़ जा, तूं जॉब करेंगी, तैनूं ज्यादा रिस्पैक्ट मिलूगी, तेरे जिहड़े अपने हुंदे आ डिसीजंस दे विच यू नो तेरी इक्वल होगी से, पर इस तरह मैनूं कुछ भी फील नहीं होया। सारे डिसीजंस जिहड़े सीगे मेरे हसबेंड ते उहनां दी फैमिली लैंदी सीगी, एंड आई फेल्ट एक्चुअली ट्रैप्ड कि मैं शायद ट्रैप हो गई हां इक विआह दे विच।
0: जी
1: एंड फिर उत्थों मेरी जिहड़ी जर्नी आ उह शुरू होई कि कुड़ियां नूं क्यों ट्रैप्ड फील हुंदा या उह क्यों ट्रैप फील कर दिया ने आफ्टर दे गेट मैरिड। एंड मेरा सब तो पहला ही क्वेश्चन सीगा भी जिहड़ी कुड़ी आ उहनूं कि अपने आप नूं हमेशा स्मॉल, हमेशा छोटा बना के रखना पैंदा, यू नो मिनिमाइज हर एजुकेशन लेवल, किसी चीज़ च बोलो ना, किसी चीज़ च अपना ख्याल ना दसो, अपना मत ना पेश करो, ते इसी तरह पूरी जिंदगी निकलनी आ। एंड आई फेल्ट रियली ट्रामाटाइज्ड आफ्टर आई गॉट मैरिड जस्ट बिकॉज आई कुड नॉट पार्टिसिपेट इन डिसीजन मेकिंग।
0: जी तो फिर इस तो बाद फिर तुहाडी जिहड़ी किताब तुसी जिहड़ी लिखी है, फिर किताब दे विच भी ये चीज़ां जां इन्हां चीज़ां तो उभरण दे उपाय भी हैगे ने, की कुछ हैगा जी उहदे च?
1: हाँ जी एब्सोल्युटली, जदों मैं अपनी प्रॉब्लम सॉल्व कर ली फिर मैं सोचा कि मैनूं शेयर करना चाहिए कि जिहड़ी पेट्रीआर्की आ पितृसत्ता या फिर कोई किसी भी तरह की जिहड़ी पावर डायनामिक्स हैगी आ उहनूं किस तरह नैविगेट किया जा सकता। बिकॉज हुण इह आ कि आपां किसी नूं तां समझा नहीं सकते हैगे कि तुसीं मैनूं बैटर ट्रीट करो, बट आई कैन डेफिनेटली अपलाई स्ट्रैटेजीज एंड आइडियाज दैट आई कैन गैट वट आई वॉन्ट, एंड इन एडिशन टू गैटिंग वट आई वॉन्ट आई वॉन्ट टू इंश्योर, क्योंकि वह भी मेरी फैमिली ने, दैट आई कैन इंश्योर विन विन आउटकम फॉर ऑल ऑफ अस। एंड जो आप विन विन आउटकम इंश्योर करते हैं बिकॉज अपनी इंटेंशन वधिया, फिर सारे अपने भी हो जाते हैं, सो वी कैन हैव अ बैटर मैरिड लाइफ। एंड ऑब्वियसली मैं भी यह सोचा सीगा कि मैं डिवोर्स कर लैनी एंड एवरीथिंग, वह जिहड़ा हैगा वह भी एक रस्ता ठीक है विमेन एम्पावरमेंट का, एंड दैट इज टोटली डिफरेंट। वो की आ कि थोड़े नाल जिहड़े अत्याचार के तरीके ने वह जान के ਜਿਹੜੇ ਕੀਤੇ ਜਾਂਦੇ ਨੇ ਉਹ ਇਨ ਆਰਡਰ ਟੂ ਹਰਾਸ ਯੂ, ਉਹ ਹੋਰ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ। ਪਰ ਜਦੋਂ ਆਪਾਂ ਗੱਲ ਕਰਦੇ ਹਾਂ ਪੇਟਰੀਆਰਕੀ ਦੀ, ਬਿਕੋਜ਼ ਇਹ ਆਪਣਾ ਇੱਕ ਅਨਕੋਨਸ਼ੀਅਸ ਵੇ ਆਫ ਲਿਵਿੰਗ ਆ, ਤੇ ਜਦੋਂ ਆਪਾਂ ਜਿਵੇਂ ਮੈਂ ਆਪਣੇ ਹਸਬੈਂਡ ਨਾਲ ਕੀ ਕੀਤਾ, ਮੈਂ ਉਹਨਾਂ ਨੂੰ ਜਾਗਰੂਕ ਕੀਤਾ ਕਿ ਤੁਸੀਂ ਅਣਜਾਣੇ ਦੇ ਵਿੱਚ ਮੇਰੇ ਨਾਲ ਭੇਦਭਾਵ ਕਰ ਰਹੇ ਹੋ
0: ਜੀ,
1: ਤੇ ਮੇਰੇ ਫੰਡਾਮੈਂਟਲ ਰਾਈਟਸ ਤੁਸੀਂ ਵਾਇਲੇਟ ਕਰ ਰਹੇ ਹੋ ਅਣਜਾਣੇ ਚ ਕਰ ਰਹੇ ਹੋ। ਜੇ ਤੁਸੀਂ ਮੇਰੇ ਫੰਡਾਮੈਂਟਲ ਰਾਈਟਸ ਵਾਇਲੇਟ ਕਰਨਾ ਕੰਟੀਨਿਊ ਕਰੋਗੇ, ਹੁਣ ਜਦੋਂ ਮੈਂ ਤੁਹਾਨੂੰ ਦੱਸਦਾ ਜਾਣ ਬੁੱਝ ਕੇ, ਦੈਨ ਮੈਂ ਤੁਹਾਡੇ ਨਾਲ ਨਹੀਂ ਰਹਿਣਾ। ਐਂਡ ਇਹ ਦੱਸਣਾ ਇੰਨਾ ਆਸਾਨ ਨਹੀਂ ਸੀਗਾ, ਇਹਦੇ ਬਾਰੇ ਗੱਲਾਂ ਬਾਤਾਂ ਕਾਫੀ ਕੀਤੀਆਂ, ਮੈਂ ਕੋਸ਼ਿਸ਼ ਕੀਤੀ ਵੀ ਆਪਾਂ ਕਾਉਂਸਲਿੰਗ ਤੇ ਜਾਈਏ, ਉਹਨਾਂ ਨੇ ਮਨਾ ਕਰਤਾ, ਫਿਰ ਅਸੀਂ ਸੈਪਰੇਟ ਵੀ ਰਹੇ ਕਾਫੀ ਦੇਰ, ਤੇ ਜਦੋਂ ਅਸੀਂ ਸੈਪਰੇਟ ਰਹੇ ਫਿਰ ਅਸੀਂ ਕਾਉਂਸਲਿੰਗ ਤੇ ਜਾਣਾ ਸ਼ੁਰੂ ਕੀਤਾ, ਤੇ ਉਸ ਤੋਂ ਬਾਅਦ ਚ ਅਸੀਂ ਇਕੱਠੇ ਹੋਏ। ਤਾਂ ਇਹ ਸਾਰੀ ਜਿਹੜੀ ਜਰਨੀ ਆ ਇਹ ਮੈਂ ਆਪਣੀ ਬੁੱਕ ਦੇ ਵਿੱਚ ਪਾਈ ਆ, ਐਂਡ ਮੈਂ ਬੁੱਕ ਦੇ ਵਿੱਚ ਇੱਕ ਫਰੇਮਵਰਕ ਵੀ ਡਿਸਕਸ ਕੀਤਾ ਵੀ ਕਿਸ ਤਰ੍ਹਾਂ ਆਪਾਂ ਪਾਵਰ ਨੂੰ ਨੈਵੀਗੇਟ ਕਰ ਸਕਦੇ ਹਾਂ, ਬਿਕੋਜ਼ ਜਦੋਂ ਕੋਈ ਵੀ ਪ੍ਰਿਵਿਲੇਜ ਹੁੰਦਾ ਨਾ ਉਹ ਤੁਹਾਡੀ ਗੱਲ ਇੰਨੀ ਛੇਤੀ ਨਹੀਂ ਸੁਣਦਾ।
0: ਜੀ ਜਿਵੇਂ ਤੁਸੀਂ ਵੀ ਹਰਵਿੰਦਰ ਜੀ ਜਿਵੇਂ ਤੁਸੀਂ ਵੀ ਹੁਣੇ ਆਪਣੀ ਗੱਲ ਦੇ ਵਿੱਚ ਆਖਿਆ ਕਿ ਇੰਨਾ ਸੌਖਾ ਨਹੀਂ ਸੀ ਇਹ ਗੱਲ ਕਰਨਾ ਔਰ ਖਾਸ ਤੌਰ 'ਤੇ ਜਿਹੜਾ ਆਪਣਾ ਕਲਚਰ ਹੈ ਖਾਸ ਤੌਰ 'ਤੇ ਇੰਡੀਅਨ ਜਾਂ ਜਿਹੜਾ ਸਾਊਥ ਏਸ਼ੀਅਨ ਜਿਹੜਾ ਭਾਈਚਾਰਾ ਆ ਉਹਦੇ ਵਿੱਚ ਹਾਲੇ ਵੀ ਜਿਹੜਾ ਇੱਕ ਹਿਚਕਚਾਟ ਜੀ ਆਪਾਂ ਕਹਿ ਸਕਦੇ ਹਾਂ ਹੈ ਨਾ, ਲੋਕ ਗੱਲ ਖੁੱਲ੍ਹ ਕੇ ਨਹੀਂ ਕਰ ਪਾਉਂਦੇ, ਕੀ ਕਾਰਨ ਉਹਦਾ ਤੁਹਾਨੂੰ ਹੁਣ ਤੱਕ ਤੁਹਾਡੀ ਅਬਜ਼ਰਵੇਸ਼ਨ ਕੀ ਇਹਦਾ, ਕੀ ਤੁਸੀਂ ਹੁਣ ਤੱਕ ਇਹਦਾ ਕਾਰਨ ਤੁਹਾਨੂੰ ਨਜ਼ਰ ਆਇਆ?
1: ਇਹਦਾ ਕਾਰਨ ਮੈਨੂੰ ਇਹ ਨਜ਼ਰ ਆਇਆ, ਪਹਿਲੀ ਗੱਲ ਤਾਂ ਆਪਾਂ ਨੂੰ ਗੱਲ ਹੀ ਨਹੀਂ ਕਰਨੀ ਆਉਂਦੀ, ਆਪਣੇ ਕੋਲ ਨਾ ਇਫੈਕਟਿਵ ਕਮਿਊਨੀਕੇਸ਼ਨ ਦੇ ਤਰੀਕੇ ਨਹੀਂ ਗੇ, ਬਿਕੋਜ਼ ਜਦੋਂ ਆਪਾਂ ਵੱਡੇ ਹੁੰਦੇ ਆ ਨਾ, ਵੀ ਆਰ ਟੋਲਡ ਟੂ ਬੀ ਓਬੀਡੀਐਂਟ, ਤੇ ਆਪਾਂ ਨੂੰ ਸਾਇਲੈਂਟ ਰਹਿਣ ਨੂੰ ਕਿਹਾ ਜਾਂਦਾ, ਤੇ ਜਦੋਂ ਆਪਾਂ ਕੋਨਫੀਡੈਂਸ ਪ੍ਰੈਕਟਿਸ ਹੀ ਨਹੀਂ ਕਰਾਂਗੇ ਫਰੋਮ ਯੂ ਨੋ ਫਰੋਮ ਚਾਈਲਡਹੁੱਡ, ਤਾਂ ਫਿਰ ਜਦੋਂ ਆਪਣੇ ਤੇ ਸਮੱਸਿਆ ਆਊਗੀ ਉਦੋਂ ਆਪਾਂ ਕਿਵੇਂ ਕੋਨਫੀਡੈਂਸ ਦਿਖਾਵਾਂਗੇ?
0: ਜੀ,
1: ਤਾਂ ਸਭ ਤੋਂ ਪਹਿਲਾਂ ਤਾਂ ਆਪਣੇ ਅੰਦਰ ਕੋਨਫੀਡੈਂਸ ਲੈ ਕੇ ਆਉਣਾ ਪੈਂਦਾ, ਯੂ ਨੋ ਉਹਦੇ ਲਈ ਵਿਮੈਨ ਨੂੰ ਸਪੋਰਟ ਚਾਹੀਦੀ ਹੁੰਦੀ ਆ ਕਿ ਹਾਂ ਸਿਸਟਮ ਤੁਹਾਡੇ ਨਾਲ ਖੜਾ, ਐਂਡ ਦੈਟ ਇਜ਼ ਵਟ ਵੀ ਡੂ ਇਨ ਆਸਟ੍ਰੇਲੀਆ, ਕਿ ਤੁਸੀਂ ਬਾਹਰ ਨਿਕਲ ਕੇ ਆਓ, ਤੁਸੀਂ ਉੱਭਰ ਕੇ ਆਓ, ਟਾਕ ਅਬਾਊਟ ਯੋਰ ਰਾਈਟਸ, ਡੋਂਟ ਜਸਟ ਬੀਅਰ ਅਬਿਊਸ, ਬਿਕੋਜ਼ ਜੇ ਤੁਸੀਂ ਦੱਸੋਗੇ ਨਹੀਂ ਤਾਂ ਅਗਲੇ ਨੂੰ ਪਤਾ ਕਿਵੇਂ ਲੱਗੂਗਾ? ਪਹਿਲਾਂ ਦੱਸਣ ਤੋਂ ਸ਼ੁਰੂ ਕਰੋ, ਫਿਰ ਜੇ ਉਹ ਦੱਸਣ ਤੇ ਨਹੀਂ ਸਮਝ ਰਿਹਾ, ਜਾਣ ਬੁੱਝ ਕੇ ਤੁਹਾਡੇ ਨਾਲ ਅਬਿਊਜ਼ ਹੋ ਰਿਹਾ, ਤੇ ਫਿਰ ਆਪਾਂ ਨੈਕਸਟ ਸਟੈਪਸ ਲਵਾਂਗੇ, ਤੇ ਉਹਦੇ ਲਈ ਸਰਵਿਸਿਜ਼ ਹੈਗੀਆਂ ਨੇ ਆਸਟ੍ਰੇਲੀਆ ਦੇ ਵਿੱਚ
0: ਜੀ।
2: ਸੋ ਬਿਲਕੁਲ ਜੀ, ਇਹ ਗੱਲਬਾਤ ਇੱਦਾਂ ਹੀ ਜਾਰੀ ਰਹੇਗੀ ਅਗਲੇ ਹਿੱਸੇ ਦੇ ਵਿੱਚ ਵੀ। ਇੱਧਰ ਬਹੁਤ ਸਾਰੇ ਸੁਨੇਹੇ ਆ ਚੁੱਕੇ ਹੈ ਸਾਨੂੰ, ਮਨਪ੍ਰੀਤ ਜੀ ਕਹਿ ਰਹੇ ਨੇ ਕਿ ਇਹਨਾਂ ਦੇ ਫੇਵਰੇਟ ਕਾਰਟੂਨ ਸੀ ਡਕਟੇਲਸ ਅਤੇ ਮੋਟੂ ਪਤਲੂ। ਓਕੇ ਜੀ, ਕਰੈਕਟਰ ਕਿਹੜਾ ਫੇਵਰੇਟ ਸੀ ਮੈਂ ਇਹ ਪੁੱਛ ਰਿਹਾ ਸੀ, ਉਹ ਵੀ ਤੁਸੀਂ ਜ਼ਰੂਰ ਜ਼ਰੂਰ ਦੱਸਿਓ। ਇੱਧਰ ਗਗਨ ਜੀ ਕਹਿ ਰਹੇ ਨੇ ਕਿ ਹਾਲ ਚਾਲ ਨੇ ਪੁਨੀਤ ਭਾਅ ਜੀ, ਹੁਣੇ ਟਿਊਨਨ ਕੀਤਾ ਹੈ, ਕੰਮ ਦੇ ਉੱਤੇ ਅਸੀਂ ਸਟੱਕ ਸੀ, ਔਰ ਵੀਕਐਂਡ ਕਹਿ ਰਹੇ ਨੇ ਬਹੁਤ ਵਧੀਆ ਰਿਹਾ, ਸਿਡਨੀ ਅਸੀਂ ਗਏ ਸੀ ਮੈਲਬਨ ਤੋਂ ਇੰਜੋਏ ਕਰਨ ਔਰ ਵਿਵਿਡ ਦੇਖਿਆ ਜੋ ਉੱਥੇ ਫੈਸਟੀਵਲ ਚੱਲਦਾ ਹੁੰਦਾ ਹੈ। ਬਹੁਤ ਬਹੁਤ ਸ਼ੁਕਰੀਆ ਗਗਨ ਜੀ। ਇੱਧਰ ਮੈਸੇਜ ਆਇਆ ਜੀ ਸੁਖਵਿੰਦਰ ਜੀ ਦਾ, ਕਹਿ ਰਹੇ ਨੇ ਟੋਮ ਐਂਡ ਜੈਰੀ ਦੇ ਵਿੱਚੋਂ ਮੇਰਾ ਫੇਵਰਟ ਸੀ ਜੈਰੀ। ਅੰਮ੍ਰਿਤ ਜੀ ਦਾ ਵੀ ਸੇਮ ਆ ਗਿਆ ਜੀ, ਇੱਕ ਚੱਲ ਕੀ ਰਿਹਾ ਹੈ, ਗੱਲ ਕੀ ਹੈ ਵੀ ਕਹਿ ਰਹੇ ਨੇ ਕਿ ਮੇਰਾ ਫੇਵਰਟ ਸੀ ਜੈਰੀ। ਓਕੇ, ਟੋਮ ਨੂੰ ਕਿਉਂ ਨਹੀਂ ਪਸੰਦ ਕਰਦੇ, ਕਿਉਂ ਨਹੀਂ? ਬਹੁਤ ਬਹੁਤ ਸ਼ੁਕਰੀਆ ਗਗਨ ਜੀ ਜਵਾਬ ਭੇਜਣ ਦੇ ਲਈ। ਇੱਧਰ ਸਿਮਰਨ ਜੀ ਕਹਿ ਰਹੇ ਨੇ ਮੇਰਾ ਪਸੰਦੀਦਾ ਕਾਰਟੂਨ ਕਰੈਕਟਰ ਸੀ ਟੇਲ ਸਪਿਨ ਦਾ ਬਲੂ। ਉਹ ਹਾਂ ਬਿਲਕੁਲ ਜੀ, ਜੋ ਜਹਾਜ਼ ਉਡਾਉਂਦਾ ਹੁੰਦਾ ਸੀ, ਉਹ ਕਹਿ ਰਹੇ ਨੇ ਇਹ ਮੇਰਾ ਫੇਵਰਟ ਸੀ ਕਿਉਂਕਿ ਇਹ ਬੜਾ ਕਿਊਟ ਜਿਹਾ ਭੋਲੂ ਜਿਹਾ ਭਾਲੂ ਸੀ, ਅਤੇ ਮੈਨੂੰ ਪਰਸਨਲੀ ਭਾਲੂ ਬਹੁਤ ਪਸੰਦ ਨੇ, ਅਤੇ ਨਾਲ ਦੀ ਨਾਲ ਗੂਫੀ ਵੀ ਬਹੁਤ ਪਸੰਦ ਸੀ। ਓਕੇ, ਇਹ ਕੀ ਚੱਕਰ ਹੈ ਕਿ ਤੁਹਾਨੂੰ ਬਹੁਤ ਸਾਰੇ ਟੈਡੀ ਬੀਅਰ ਗਿਫਟ ਮਿਲਦੇ ਨੇ, ਜਾਂ ਤੁਸੀਂ ਕਿਸੇ ਵੈਸੇ ਭਾਲੂ ਨੂੰ ਟੱਕਰੇ ਹੋ ਕਿਸੇ ਜ਼ਿੰਦਗੀ ਵਿੱਚ, ਉਹ ਵੀ ਤੁਸੀਂ ਦੱਸ ਸਕਦੇ ਹੋ। ਫਿਲਹਾਲ ਚੱਲਦੇ ਹਾਂ ਅਗਲੇ ਗਾਣੇ ਦੇ ਵੱਲ।

0: starting a new life in Australia isn't easy.
1: A lot of companies have rejected me.
2: Sometimes I feel like, oh, I'm gonna quit, I've give up.
0: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
3: You're listening to SBS Audio. We are currently in an ad break. Your program will resume shortly. Your program will resume shortly.
4: Like your music? We have got you covered on SBS South Asian. There are shows like The Bollywood Session every morning and evening, 3 hours every day of just the hits from Bollywood. Need a party playlist? There's a Desi dance party on Friday and Saturday nights. It's your weekend soundtrack. Enjoy Punjabi music. Don't miss Bhangra hits on weekend afternoons. Find your next favorite SBS South Asian show on the SBS Audio app, website or SBS On Demand.
5: SBS Kickoff.
6: A new music station celebrating football anthems from around the world.
7: It's time for Africa.
5: It's live now
6: on DAB Radio, the SBS Audio app,
5: online and SBS On Demand.
8: SBS Radio app nu aaj hi download karo te apne pasandida programaan da anand maano. Is nu App Store ya Google Play ton muft prapt karo.
9: वेलकम बैक जी. स्वागत इस कमर्शियल वक्फे तो बाद एस पी एस के लाइव पंजाबी रेडियो प्रोग्राम के मैं हाँ पुनीत ढींगरा. सो इधर सिमरन जी ने भेजा से इन्होंने गूफी और टेल स्पिन वाला बलू कार्टून करैक्टर बहुत पसंद है और कह रहे हैं मैंने भालू परसनली बहुत चंगे लगते हैं. अमृत जी कह रहे हैं मे बी सिमरन जी नू भालू बहुत पसंद है क्योंकि वह भी एक क्यूट भालू हो गए. ठीक है जी, शुक्रिया शुक्रिया मैसेज करने के लिए. और आओ अगे वधदे हां. सो पिछले हिस्से दे विच असी गलबात सांझी कर रहे सां हरविंदर जैन जी दे नाल जो घरेलू हिंसा बारे जागरूकता फैला रहे ने. आओ सुनदे हां उसी ही गलबात दा अगला हिस्सा.
10: ऑस्ट्रेलिया तुसी किन्ने क सालां तों इत्थे रह रहे हो जी? ऑस्ट्रेलिया दे विच
11: 16 years.
10: 16 साल तो. और जदों तुसी इस फील्ड दे विच काम कर रहे हो तो फिर चैलेंजेस भी बहुत आंदे होणगे तुहानू?
11: हाँ जी, चैलेंजेस आंदे ने बिकॉज बहुत डिफरेंट टाइप दे केसेस हुंदे ने. देखो हर मैरिज सॉल्वेबल नहीं हुंदी, हर मैरिज बैटर नहीं बनाई जा सकती बिकॉज हर एक दी अपनी हैबिट्स भी हुंदियां ने. कुछ लोग बहुत जिद्दी हुंदे ने, ਉਹ ਬਿਲਕੁਲ ਨਹੀਂ ਬਦਲਣਾ ਚਾਹੁੰਦੇ ਕਿਸੇ ਦੇ ਫੰਡਾਮੈਂਟਲ ਰਾਈਟਸ ਨੂੰ ਵਾਇਲੇਟ ਕਰਨਾ ਆਪਣਾ ਹੱਕ ਸਮਝਦੇ ਨੇ. ਫਿਰ ਬਹੁਤ ਬਹੁਤ ਤਰ੍ਹਾਂ ਦੇ ਕੇਸਿਸ ਹੁੰਦੇ ਨੇ ਐਂਡ ਮੈਨੀਪੂਲੇਸ਼ਨ ਬਹੁਤ ਹੁੰਦੀ ਆ. ਈਵਨ ਐਵੀਡੈਂਸ ਵੀ ਲੋਕ ਇਕੱਠਾ ਕਰ ਲੈਂਦੇ ਆ ਇੱਕ ਦੂਜੇ ਦੇ ਖਿਲਾਫ ਝੂਠਾ, ਤੇ ਬੜੇ ਕੰਪਲੀਕੇਟਿਡ ਕੇਸਿਸ ਨੇ.
10: ਜੀ ਜੀ ਜੀ ਜੀ. ਔਰ ਤੁਹਾਨੂੰ ਲੱਗਦਾ ਕਿ ਜਿਹੜਾ ਜਿਵੇਂ ਹੁਣ ਸਾਡਾ ਭਾਈਚਾਰਾ ਅਸੀਂ ਇੱਕ ਪ੍ਰਦੇਸ਼ ਦੇ ਵਿੱਚ ਰਹਿੰਦੇ ਹਾਂ, ਜਦੋਂ ਪ੍ਰਵਾਸੀ ਅਸੀਂ ਬਣ ਜਾਂਦੇ ਇੱਥੇ ਆ ਕੇ ਤਾਂ ਫਿਰ ਜਿਹੜੀਆਂ ਸਾਡੇ ਭਾਈਚਾਰੇ ਦੀਆਂ ਔਰਤਾਂ ਨੇ ਉਹਨਾਂ ਨੂੰ ਹੈਲਪ ਲੈਣਾ ਉਹਨਾਂ ਵਾਸਤੇ ਹੋਰ ਵੀ ਕੰਪਲੀਕੇਟਡ ਹੋ ਜਾਂਦਾ ਜਾਂ?
11: ਹਾਂਜੀ, ਓਬਵੀਅਸ ਸਾਰੀ ਗੱਲ ਕੌਨਫੀਡੈਂਸ ਤੋਂ ਸ਼ੁਰੂ ਹੁੰਦੀ ਆ. ਜੇ ਉਹਨਾਂ ਨੂੰ ਟਰੱਸਟ ਨਹੀਂ ਫੀਲ ਹੋਊਗਾ ਉਹ ਕੌਨਫੀਡੈਂਟ ਨਹੀਂ ਫੀਲ ਕਰਨਗੀਆਂ. ਲੈਂਗੁਏਜ ਬੈਰੀਅਰਸ ਕਾਫੀ ਆਉਂਦੇ ਨੇ ਆਪਣੀਆਂ ਲੇਡੀਜ਼ ਨੂੰ ਐਂਡ ਉਹਦੇ ਕਰਕੇ ਹੀ ਜਿਵੇਂ ਮੈਂ ਮਲਟੀਕਲਚਰਲ ਕਾਉਂਸਲ 'ਚ ਕੰਮ ਕਰਦੀ ਹਾਂ ਤਾਂ ਹਰ ਇੱਕ ਸਬਰਬ ਦੇ ਵਿੱਚ ਜਾਂ ਥੋੜੇ ਗਰੁੱਪ ਆਫ ਸਬਰਬਸ ਦੇ ਵਿੱਚ ਆਪਣੇ ਮਲਟੀਕਲਚਰਲ ਸੈਂਟਰਸ ਨੇ, ਤੇ ਉੱਥੇ ਜਾ ਕੇ ਉਹ ਭੈਣਾਂ ਗੱਲ ਕਰ ਸਕਦੀਆਂ ਨੇ ਕਿ ਮੈਨੂੰ ਪੰਜਾਬੀ ਦੇ ਵਿੱਚ ਗੱਲ ਕਰਨ ਵਾਲਾ ਕੋਈ ਕੇਸ ਆਫਿਸਰ, ਕੋਈ ਕਮਿਊਨਿਟੀ ਇੰਗੇਜਮੈਂਟ ਆਫਿਸਰ ਮੈਨੂੰ ਪ੍ਰੋਵਾਈਡ ਕਰੋ ਤਾਂ ਕਿ ਮੈਂ ਉਹਨਾਂ ਨਾਲ ਆਪਣੀ ਪੂਰੀ ਗੱਲ ਸਾਂਝੀ ਕਰ ਸਕਾਂ. ਤੇ ਸੁਵਿਧਾਵਾਂ ਹੁਣ ਵੱਧ ਰਹੀਆਂ ਨੇ ਕਾਫੀ ਜ਼ਿਆਦਾ. ਸਰਕਾਰ ਇਸ ਗੱਲ ਤੇ ਧਿਆਨ ਦੇ ਰਹੀ ਆ ਕਿ ਆਪਾਂ ਮਲਟੀਕਲਚਰਲ ਜਿਹੜੇ ਸੈਟਲਰਸ ਨੇ ਉਹਨਾਂ ਨੂੰ ਆਪਾਂ ਕਿਵੇਂ ਸਪੋਰਟ ਕਰਨਾ.
10: ਜੀ, ਇਹ ਜ਼ਰੂਰ ਤੁਸੀਂ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਇੱਥੇ ਸਿਸਟਮ ਹੈਗਾ, ਇੱਥੇ ਪ੍ਰਣਾਲੀਆਂ ਹੈਗੀਆਂ ਨੇ, ਉਹ ਥੋੜ੍ਹਾ ਜਿਹਾ ਜ਼ਰੂਰ ਇਲੈਬੋਰੇਟ ਕਰੋ ਕਿ ਕੀ ਸਿਸਟਮ ਹੈ, ਕਿਵੇਂ ਲੋਕ ਉਹਨਾਂ ਪ੍ਰਣਾਲੀਆਂ ਦਾ ਜਾਂ ਉਸ ਸਿਸਟਮ ਰਾਹੀਂ ਜਾ ਕੇ ਆਪਣੇ ਘਰਾਂ ਨੂੰ ਸੁਧਾਰ ਸਕਦੇ ਆ ਜਾਂ ਇਸ ਸਥਿਤੀ ਤੋਂ ਬਾਹਰ ਆ ਸਕਦੇ ਆ।
11: ਜੀ ਜੇ ਤਾਂ ਕੋਈ ਕ੍ਰਾਈਸਿਸ ਸਿਚੁਏਸ਼ਨ ਚੋਂ ਜਾ ਰਿਹਾ ਜਿੱਥੇ ਕਿ ਉਹਦੀ ਜਾਨ ਨੂੰ ਖਤਰਾ ਹੈਗਾ ਇਮੀਡੀਏਟਲੀ ਜਾਂ ਉਹਨੂੰ ਪੈਨਿਕ ਅਟੈਕ ਆ ਰਿਹਾ ਹੈ ਨਾ ਇਹੋ ਜਿਹੀ ਸਿਚੁਏਸ਼ਨ ਚੋਂ ਜਾ ਰਿਹਾ ਤਾਂ ਓਬਵੀਅਸਲੀ ਦੇ ਹੈਵ ਟੂ ਕਾਲ 000 ਤਾਂ ਫਿਰ ਪੁਲਿਸ ਉਹਨਾਂ ਲਈ ਹੈਲਪ ਅਰੇਂਜ ਕਰੂਗੀ ਤੇ 1-800 ਰਿਸਪੈਕਟ ਆ ਜੇ ਉਹਨਾਂ ਨੇ ਆਪਣਾ ਇਫ ਦੇ ਵਾਂਟ ਟੂ ਐਕਸਪਲੇਨ ਦੇਅਰ ਕੇਸ ਟੂ ਸਮਵਨ ਤੇ ਉਹ ਹੌਲੀ ਹੌਲੀ ਪ੍ਰੋਸੀਡ ਕਰਨਾ ਚਾਹੁੰਦੇ ਆ ਵਾਂਟ ਟੂ ਨੋ ਵਟ ਦੇਅਰ ਆਪਸ਼ਨਸ ਆਰ ਦੇ ਵਾਂਟ ਇਨਫੋਰਮੇਸ਼ਨ ਫਸਟ ਬਿਫੋਰ ਦੇ ਚੂਜ਼ ਕਿ ਆਪਾਂ ਕੀ ਐਕਸ਼ਨ ਲਈਏ ਅਗੇਂਸਟ their own spouse ਤੇ safe steps ਆ ਜੇ ਉਹਨਾਂ ਨੂੰ ਬਹੁਤ ਜ਼ਿਆਦਾ ਗੰਭੀਰ situations ਚ ਨੇ ਤੇ ਉਹ ਪੁਲਿਸ ਵੀ ਨਹੀਂ ਕਾਲ ਕਰ ਸਕਦੇ immediate danger ਨਹੀਂ ਗਾ ਪਰ they want to exit the situation dangerous situation ਫਿਰ safe steps ਜਿਹੜੀ ਹੈਗੀ ਆ ਉਹ ਕੇਸ ਲੈ ਲੈਂਦੀ ਆ ਉਹਨਾਂ ਦਾ organization and ਉਹਨਾਂ ਲਈ ਪੂਰਾ ਦਾ ਪੂਰਾ plan ਉਹ ਤਿਆਰ ਕਰਦੇ ਹੈਗੇ ਆ to help them how they can be extracted from that dangerous situation ਤੇ ਉਸੇ ਤਰ੍ਹਾਂ ਕਾਫੀ ਸਾਰੀਆਂ ਆਰਗੇਨਾਈਜੇਸ਼ਨਸ ਨੇ ਮੈਨੂੰ ਲੱਗਦਾ ਜੇ ਵੈਸਟਰਨ ਸਬਰਬਸ ਦੀ ਗੱਲ ਕਰੀਏ ਤਾਂ ਆਪਣੇ ਜੈਨ ਵੈਸਟ ਹੈਗੀ ਆ ਜਿਹੜੀ ਕਿ ਮਲਟੀਕਲਚਰਲ ਵਿਮੈਨ ਹੂ ਆਰ ਇਨ ਕ੍ਰਾਈਸਿਸ ਉਹਨਾਂ ਨੂੰ ਸਪੋਰਟ ਕਰਦੀ ਆ ਤਾਂ ਸਿਸਟਮ ਦੇ ਵਿੱਚ ਸਿਰਫ ਕ੍ਰਾਈਸਿਸ ਸਪੋਰਟ ਨਹੀਂ ਗੀ ਇੱਥੇ ਮੈਂਟਲ ਹੈਲਥ ਸਪੋਰਟ ਵੀ ਹੈਗੀ ਆ ਤੁਹਾਨੂੰ ਕੁਛ 10 sessions ਫ੍ਰੀ ਮਿਲਦੇ ਆ ਫਿਰ ਲੀਗਲ ਏਡ ਹੈਗੀ ਆ ਜੇ ਆਪਣੀਆਂ ਭੈਣਾਂ ਦੇ ਇਨਕਮ ਸੋਰਸਿਸ ਨਹੀਂ ਗੇ ਤਾਂ ਉਹਨਾਂ ਨੂੰ ਵਕੀਲ ਚਾਹੀਦਾ ਜਿਹੜਾ ਕਿ ਉਹਨਾਂ ਦਾ ਪੱਖ ਪ੍ਰੈਜੈਂਟ ਕਰੇ ਇਨ ਦਾ ਕੋਰਟ IVO ਲੈਣਾ ਤਾਂ ਉਹਦੇ ਸਾਰੇ ਇਹਨਾਂ ਚੀਜ਼ਾਂ ਦੇ ਆਪਣੇ ਕੋਲ ਫੈਸਿਲਿਟੀਜ਼ ਉਪਲਬਧ ਨੇ ਹੁਣ ਤਾਂ IVO ਤੁਸੀਂ ਸਿੱਧਾ ਵੈਬਸਾਈਟ ਤੇ ਜਾ ਕੇ ਵੀ ਲੈ ਸਕਦੇ ਹੋ ਗਵਰਨਮੈਂਟ ਦੀ
10: ਬਟ ਜਿਹੜਾ ਮੌਜੂਦਾ ਅਸੀਂ ਕਹਿ ਲਈਏ ਕਿ ਸਿਨੈਰੀਓ ਕਹਿ ਲਈਏ ਜਾਂ ਮੌਜੂਦਾ ਸਥਿਤੀ ਹੈਗੀ ਆ ਉਹਦੇ ਵਿੱਚ ਆਪਣੇ ਭਾਈਚਾਰੇ ਦੇ ਵਿੱਚ ਅਵੇਅਰਨੈਸ ਹੈਗੀ ਹੈ ਜਾਂ ਕਿਸ ਤਰ੍ਹਾਂ ਦੇ ਕੇਸਿਸ ਆਉਂਦੇ ਨੇ ਕੁਛ ਜੇ ਸਾਂਝਾ ਕਰਨਾ ਚਾਹੋ ਕੁਛ ਸਾਡੇ ਨਾਲ
11: ਦੇਖੋ ਆਪਣੀਆਂ ਜਿਹੜੀਆਂ ਖਾਸ ਕਰਕੇ ਬੇਟੀਆਂ ਨੇ ਪੰਜਾਬ ਤੋਂ ਉਹ ਈਅਰਸ ਐਂਡ ਈਅਰਸ ਜਦ ਤੱਕ ਬੱਚੇ ਟੀਨੇਜਰਸ ਨਹੀਂ ਹੋ ਜਾਂਦੇ ਨਾ ਜਦ ਤੱਕ ਬੱਚੇ ਨਹੀਂ ਕਹਿਣ ਲੱਗ ਜਾਂਦੇ ਮੰਮੀ ਵੀ ਕਾਂਟ ਸੀ ਇਟ ਵਾਈ ਯੂ ਆਰ ਬੀਅਰਿੰਗ ਇਟ ਉਦੋਂ ਤੱਕ ਉਹ ਅਬਿਊਜ਼ ਬਰਦਾਸ਼ਤ ਕਰਨਾ ਛੱਡਦੀਆਂ ਨੇ ਜਦੋਂ ਉਹਨਾਂ ਨੂੰ ਲੱਗਣ ਲੱਗ ਜਾਂਦਾ ਕਿ ਹਾਏ ਜਦੋਂ ਬੱਚੇ ਆਪਣੇ ਆਪ ਨੂੰ ਕੁੱਟਣ ਲੱਗ ਜਾਂਦੇ ਆ ਆਪਣੇ ਆਪ ਨੂੰ ਸੈਲਫ ਹਾਰਮ ਕਰਨ ਲੱਗ ਜਾਂਦੇ ਆ ਪੇਰੈਂਟਸ ਦੀ ਵਾਇਲੈਂਸ ਦੇਖ ਕੇ ਫਿਰ ਲੇਡੀਜ਼ ਸਟੈਪ ਲੈਂਦੀਆਂ ਨੇ ਤੇ ਇਹ ਬਹੁਤ ਹੀ ਭਿਆਨਕ ਸਿਚੁਏਸ਼ਨ ਆ ਦੇਖੋ ਮੈਂ ਸਾਰੀ ਦੀ ਸਾਰੀ ਜਿਹੜੀ ਸਿਚੁਏਸ਼ਨ ਆ ਉਹ ਓਬਵੀਅਸਲੀ ਇੰਟਰਵਿਊ ਚ ਨਹੀਂ ਕਹਿ ਸਕਦੀ ਬਿਕੋਜ਼ ਸਮ ਰੀਡਰਸ ਮਾਈਟ ਨਾਟ ਬੀ ਇਕੁਇਪਡ ਟੂ ਹੈਂਡਲ ਦੈਟ ਯੂ ਨੋ ਦੈਟ ਕਾਈਂਡ ਆਫ ਸਿਨੈਰੀਓਜ਼ ਪਰ ਦੈਟਸ ਵਾਟਸ ਹੈਪਨਿੰਗ ਵਿਦ ਆਰ ਵਿਮੈਨ ਜਦ ਤੱਕ ਬੱਚੇ ਕਹਿਣਾ ਸ਼ੁਰੂ ਨਹੀਂ ਕਰਦੇ ਕਿ ਮੰਮਾ ਯੂ ਸ਼ੁਡ ਸੈਪਰੇਟ ਇਟਸ ਨਾਟ ਸੇਫ ਵੀ ਆਰ ਨਾਟ ਸੇਫ ਈਵਨ ਤੇ ਤਦ ਤੱਕ ਮਦਰ ਸਟੈਪ ਨਹੀਂ ਲੈਂਦੀਆਂ
10: ਹਰਵਿੰਦਰ ਜੀ ਜਾਂਦੇ ਜਾਂਦੇ ਕਮਿਊਨਿਟੀ ਨੂੰ ਕੋਈ ਸੁਨੇਹਾ ਜਾਂ ਕੁਛ ਜਾਗਰੂਕ ਕਰਦੀ ਗੱਲ ਕੋਈ ਕਹਿਣਾ ਚਾਹੁੰਦੇ ਹੋਵੋ ਤੁਸੀਂ ਸਮਾਜ ਨੂੰ
11: ਅਫਕੋਰਸ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹੜੀ ਬਦਲਾਵ ਆ ਨਾ ਚੇਂਜ ਆ ਉਹ ਆਪਣੇ ਤੋਂ ਸ਼ੁਰੂ ਹੁੰਦੀ ਆ ਤਾਂ ਇਸੇ ਲਈ ਸਭ ਤੋਂ ਪਹਿਲਾਂ ਸਵਾਧਿਆਏ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਜਾਣਨ ਦੀ ਲੋੜ ਹੈਗੀ ਆ ਕਿ ਮੈਂ ਕੀ ਠੀਕ ਆ ਕੀ ਗਲਤ ਕਰ ਰਿਹਾ ਜਾਂ ਕਰ ਰਹੀ ਹਾਂ ਤੇ ਮੇਰੇ ਆਸ ਪਾਸ ਦੇ ਸਾਰੇ ਲੋਕ ਸੇਫ ਹੋਣੇ ਚਾਹੀਦੇ ਆ ਮੈਂ ਤਾਂ ਸੇਫ ਹੋਣਾ ਹੀ ਚਾਹੀਦਾ ਉਹ ਤਾਂ ਮੇਰੀ ਰਿਸਪੋਂਸੀਬਿਲਿਟੀ ਆ ਬਟ ਮੇਰੇ ਆਸ ਪਾਸ ਦੇ ਸਾਰੇ ਲੋਕ ਜੇ ਸੇਫ ਹੋਣਗੇ ਦੈਨ ਆਈ ਐਮ ਅ ਗੁੱਡ ਸਿਟੀਜ਼ਨ ਤੇ ਇਹ ਕਿਸ ਤਰ੍ਹਾਂ ਅਚੀਵ ਕਰਨਾ ਇਹ ਜਰਨੀ ਤੁਸੀਂ ਅੱਜ ਹੀ ਸ਼ੁਰੂ ਕਰੋ ਇਸ ਤਰ੍ਹਾਂ ਆਪਾਂ ਸੇਫ ਕਮਿਊਨਿਟੀ ਬਿਲਡ ਕਰ ਸਕਦੇ ਹਾਂ
10: ਹਰਵਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਕੱਢਿਆ ਔਰ ਬਹੁਤ ਜਿਹੜੀਆਂ ਅਹਿਮ ਤੇ ਖਾਸ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਸੋ ਉਮੀਦ ਕਰਦੇ ਹਾਂ ਦੋਸਤੋ ਕਿ ਤੁਹਾਨੂੰ ਇਸ ਗੱਲਬਾਤ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਅਜਿਹੀਆਂ ਹੋਰਨਾਂ ਜਾਣਕਾਰੀਆਂ ਅਤੇ ਖਬਰਾਂ ਦੇ ਵਾਸਤੇ ਤੁਸੀਂ ਜੁੜੇ ਰਹੋ SBS ਪੰਜਾਬੀ ਦੇ ਨਾਲ ਅਤੇ ਮੈਨੂੰ ਪਤਰਸ ਮਸੀਹ ਨੂੰ ਔਰ ਸਾਡੇ ਮਹਿਮਾਨ ਹਰਵਿੰਦਰ ਹੋਰਾਂ ਨੂੰ ਦਿਓ ਇਜਾਜ਼ਤ ਧੰਨਵਾਦ
9: ਸਵਾਸ ਕਰਦੇ ਹਾਂ ਕਿ ਜਾਣਕਾਰੀ ਵੀ ਚੰਗੀ ਲੱਗੀ ਹੋਵੇਗੀ ਇਸ ਤਰ੍ਹਾਂ ਇਸ ਤਰੀਕੇ ਦੀਆਂ ਹੋਰ ਇੰਟਰਵਿਊਜ਼ ਅਤੇ ਜਾਣਕਾਰੀਆਂ ਤੁਸੀਂ SBS ਪੰਜਾਬੀ ਦੀ ਵੈਬਸਾਈਟ SBS ਪੰਜਾਬੀ ਦੇ ਫੇਸਬੁੱਕ ਅਤੇ ਇੰਸਟਾ ਪੇਜ ਦੇ ਉੱਤੇ ਜਾ ਕੇ ਵੀ ਹਾਸਲ ਕਰ ਸਕਦੇ ਹੋ ਜੀ ਇੱਧਰ ਮੈਸੇਜ ਆ ਚੁੱਕਾ ਹੈ ਸੁਖਵਿੰਦਰ ਜੀ ਦਾ ਇਹ ਦੱਸਦੇ ਨੇ ਕਹਿ ਰਹੇ ਨੇ ਟੋਮ ਐਂਡ ਜੈਰੀ ਦੇ ਵਿੱਚੋਂ ਜੈਰੀ ਤਾਂ ਪਸੰਦ ਹੈ ਕਿਉਂਕਿ ਟੋਮ ਵਿਚਾਰਾ ਅੱਛਾ ਟੋਮ ਵਿਚਾਰਾ ਹੈ ਲੇਕਿਨ ਹਮੇਸ਼ਾ ਕੁੱਟਦਾ ਸੀ ਜੈਰੀ ਨੂੰ ਓਕੇ ਔਰ ਕਹਿ ਰਹੇ ਜੈਰੀ ਸਾਡੇ ਵਰਗਾ ਨੋਟੀ ਸੀ ਅਤੇ ਸਾਡੇ ਵਰਗਾ ਐਕਟਿਵ ਵੀ ਆ ਉਹ ਓਕੇ ਜੀ ਥੈਂਕ ਯੂ ਰਮਨ ਜੀ ਕਹਿ ਰਹੇ ਨੇ ਪੁਨੀਤ ਜੀ ਸਤਿ ਸ਼੍ਰੀ ਅਕਾਲ ਇਟਸ ਰਮਨ ਬਹੁਤ ਸੋਹਣਾ ਸ਼ੋਅ ਤੁਹਾਡਾ ਆਲਵੇਜ਼ ਦੀ ਤਰ੍ਹਾਂ ਧੰਨਵਾਦ ਰੰਗ ਬੰਨਣ ਲਈ ਬਹੁਤ ਬਹੁਤ ਸ਼ੁਕਰੀਆ ਔਰ ਹੁਣ ਮੈਂ ਤੁਹਾਨੂੰ ਮਿਲਾਂਗਾ ਵੀਰਵਾਰ ਇਸੇ ਟਾਈਮ ਤਾਂ ਚਲੋ ਅਲਵਿਦਾ ਲੈਣ ਦਾ ਸਮਾਂ ਹੋ ਜਾਂਦਾ ਇਸ ਤੋਂ 1 ਘੰਟਾ ਪਹਿਲਾਂ ਜ਼ਰੂਰ ਟਿਊਨ ਇਨ ਕਰਿਓ ਔਰ ਅਗਰ ਤੁਹਾਡਾ ਕੋਈ ਯਾਰ ਦੋਸਤ ਮਿੱਤਰ ਬੇਲੀ ਰਿਸ਼ਤੇਦਾਰ ਅਗਰ ਸ਼ੈਪਟਨ ਦੇ ਵਿੱਚ ਰਹਿੰਦੇ ਆ ਜੋ ਸ਼ੈਪਟਨ ਰੀਜਨਲ ਇਲਾਕਾ ਹੈ ਅਸੀਂ ਔਰ ਸਾਡੀ ਟੀਮ ਅਸੀਂ ਪਹੁੰਚ ਰਹੇ ਹਾਂ ਜੀ ਸ਼ੁੱਕਰਵਾਰ ਨੂੰ ਸਵੇਰੇ ਉੱਥੇ ਸ਼ੈਪਟਨ ਦੀ ਮਾਰਕੀਟ ਦੇ ਵਿੱਚ ਤੁਹਾਡੇ ਸਭ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਅਗਰ ਸ਼ੁੱਕਰਵਾਰ ਫ੍ਰੀ ਹੋਵੋਗੇ ਤਾਂ ਜ਼ਰੂਰ ਉੱਥੇ ਪਹੁੰਚਿਓ ਅਤੇ ਨਾਲ ਦੀ ਨਾਲ ਸਾਨੂੰ ਮਿਲਿਓ ਵੀ ਜ਼ਰੂਰ। ਇੱਧਰ ਮਨਦੀਪ ਔਲਖ ਜੀ ਵੀ ਹੁਣ ਮੈਸੇਜ ਭੇਜਦੇ ਨੇ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੰਜਾਬੀ SBS ਪੰਜਾਬੀ ਦੀ ਟੀਮ, ਅਤੇ ਜਵਾਬ ਭੇਜਦੇ ਨੇ ਜੋ ਮੈਂ ਮੂਵੀ ਦਾ ਪੁੱਛਿਆ ਸੀ। ਜ਼ਰੂਰ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਜਵਾਬ ਦੇਣ ਦੇ ਲਈ। ਬਿਲਕੁਲ ਜੀ, ਜਵਾਬ ਹੈ ਜੀ, ਮੈਂ ਵਾਪਸ ਆਊਂਗਾ ਮੂਵੀ ਦੇ ਲਿਰਿਸਿਸਟ ਦਾ ਨਾਮ ਹੈ ਜੀ ਇਰਸ਼ਾਦ ਕਾਮਿਲ, ਔਰ ਇਮਤਿਆਜ਼ ਅਲੀ ਹਮੇਸ਼ਾ ਤੋਂ ਹੀ ਇਰਸ਼ਾਦ ਕਾਮਿਲ ਨਾਲ ਕੰਮ ਕਰਦੇ ਰਹੇ ਨੇ। ਮਿਊਜ਼ੀਸ਼ੀਅਨ ਦੇ ਵਿੱਚ ਹੋਇਆ ਰਹਿਮਾਨ ਦੇ ਨਾਲ ਕੰਮ ਕਰਦੇ ਨੇ, ਔਰ ਕਮਾਲ ਦੀ ਇਹਨਾਂ ਦੀ ਤਿੱਕੜੀ ਹੈ, ਔਰ ਕਿਆ ਕਮਾਲ ਦਾ ਮਿਊਜ਼ਿਕ ਬਣਾਉਂਦੇ ਨੇ। ਹੁਣ ਲੈਂਦੇ ਹਾਂ ਜੀ ਇਜਾਜ਼ਤ, ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਪੁਨੀਤ ਟਿੰਗਰਾ ਸਾਈਨਿੰਗ ਆਫ ਜੀ ਨਾਓ।

ਸੋ ਬਿਲਕੁਲ ਜੀ, ਅੱਜ ਤਾਂ ਇੱਕ ਹੋਰ ਗਾਣੇ ਦਾ ਸਮਾਂ ਬਚ ਚੁੱਕਾ ਹੈ ਔਰ ਤੁਹਾਨੂੰ ਗਾਣਾ ਇੱਕ ਹੋਰ ਸੁਣਾਵਾਂਗੇ। ਇੱਧਰ ਅੰਮ੍ਰਿਤ ਜੀ ਕਹਿ ਰਹੇ ਨੇ ਕਿ ਬਹੁਤ ਸੋਹਣਾ ਪ੍ਰੋਗਰਾਮ ਸੀ ਅੱਜ ਦਾ, ਸੋ ਵੈਸੇ ਤਾਂ ਮੈਂ ਇਜਾਜ਼ਤ ਲੈ ਚੁੱਕਾ ਸਾਂ, ਲੇਕਿਨ ਸੋਚਿਆ ਕਿ ਚਲੋ ਕਿਉਂ ਨਾ ਇੱਕ ਪਿਆਰਾ ਜਿਹਾ ਗਾਣਾ ਹੋਰ ਪਲੇ ਕਰ ਦਈਏ। ਸੋ ਅਗਲਾ ਗਾਣਾ ਆਵੇਗਾ ਜੀ ਵਨ ਲਵ ਬਾਏ AP ਢਿੱਲੋਂ, ਔਰ ਵੀਰਵਾਰ ਨੂੰ ਸ਼ਾਮ ਨੂੰ ਜ਼ਰੂਰ ਮਿਲਦੇ ਹਾਂ ਜੀ। ਉਸ ਤੋਂ ਇਲਾਵਾ ਸਾਡੇ ਬਾਕੀ ਪ੍ਰੋਗਰਾਮ ਵੀ ਤੁਸੀਂ ਜ਼ਰੂਰ ਸੁਣਦੇ ਰਿਹਾ ਕਰੋ, ਔਰ ਕੱਲ੍ਹ ਬੁੱਧਵਾਰ ਸਾਡੇ SBS ਦੇ ਸਿਡਨੀ ਸਟੂਡੀਓ ਤੋਂ ਹੀ ਪੰਜਾਬੀ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਬਹੁਤ ਬਹੁਤ ਸ਼ੁਕਰੀਆ ਸਾਥ ਦੇਣ ਦੇ ਲਈ, ਔਰ ਆਓ ਹੁਣ ਪਲੇ ਕਰਦੇ ਹਾਂ ਜੀ ਸਾਡਾ ਅਗਲਾ ਅਤੇ ਆਖਰੀ ਗਾਣਾ। ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਮੈਂ ਹਾਂ ਪੁਨੀਤ ਟਿੰਗਰਾ।